ਗਏ ਸੀ ਤਾਂ ਉਸ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨਤਾ ਕਸਮੇ ਕਾ ਮਹਿਲ ਪਾਏ ਸੀ, ਕਸਮੇ ਭਾਵੇ ਸੋ ਕਿਰਮਣ ਚਿੰਦਿਆ ਸੋ ਫਲ ਪਾਏ ਸੀ।

0: ਜੇ ਮਹਾਤਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਸਤੀਆਣੀ ਹੈ ਪਿਤਰੀ ਚੋਰ ਕਰੇ ਵੱਡੀ ਹੈ ਹਰ ਜਲਾਲ ਕੇ ਮੁਸਬੀਏ ਕਰੇ ਨਾਲ ਕਿ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋਰੂ ਸਰਨਾਮ ਨੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੂਚੇ ਇਹ ਨਾ ਆਖੀਐ ਬਹਿਣ ਜੇ ਪਿੰਡਾਂ ਧੋਏ ਸੂਚੇ ਸਹੀ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ।

ਲਾ ਜੇਕਰ ਸੁਤਤ ਮੰਨੀਏ ਸਬਦਾ ਸੁਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣਿਆਂ ਨਿਕੇ ਦੀਆਂ ਬਾਜ ਰੱਖੋਏ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ।

ਜਾਏ ਖਾਣਾ ਪੀਣਾ ਪਵਿੱਤਰ ਹੈ ਜਿੱਤੋਂ ਰਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੁਤ ਗਨਾਏ ਪੌੜੀ ਸਤਿਗੁਰ ਵੱਡਾ ਕਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮਤ ਨਦਰ ਆਈਆਂ ਜਾ ਦਿਸ ਪਾਣਾ ਤਮਨ

ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚਾ ਕਹਿ ਰੱਖਿਆ ਨੂੰ ਕੋਈ ਨਾ ਪਿੱਟਿਆ ਜਾਏ ਸੁੱਚਾ ਹੋਏ ਕਿਹਾ ਜੇਵਿਆ ਲੱਗਾ ਪੜਨ ਸਲੋਕ ਕੋਈ ਹੱਥੀ ਜਾਈ ਸੱਟਿਆ ਕਿਸ ਇਹੋ ਲੱਗਾ ਰੋਕ ਅੰਨ ਦੇਵਤਾ ਪਾਣੀ ਦੇਵਤਾ ਬਸੰਤ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਦਿੱਤਾ ਹੋ ਆਪਾ ਪਵਿੱਤ ਪਾਪੀ ਸੁਪਨ ਕੱਢਿਆ ਚੁੱਕਾ।

ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵੀ ਆਹੋ ਪੰਡ ਹੋਵੇ ਦੋਸਤੀ ਪੰਡ ਹੋ ਚੱਲੇ ਰਾਹੋ ਪੰਡ ਮੁਆ ਪੰਡ ਭਾਲੀਏ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਗ ਮੈਂ ਰਾਜਾ ਪੰਡ ਹੋ ਹੀ ਪੰਡ ਉਪਜੈ ਪੰਡਾ ਆਵਾਜ਼ ਨਾ ਕੋ

0: ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਜਿਆ ਫਿੱਕਾ ਫਿੱਕੀ ਸੋਏ ਫਿੱਕਾ ਦਰਗਾ ਸੱਟਿਆ ਮੈਂ ਦੁੱਖਾਂ ਫਿੱਕੇ ਪਾਏ ਫਿੱਕਾ ਮੁਰਗੀ ਆਖੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਮ ਹੈ ਤੇ ਨਹੀਂ ਮੈਲ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵ ਹੈ ਚੁੱਪ ਹੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਤ ਸੱਚੇ ਨਾ ਹਾਂ ਦਰਬਾਰ ਉੱਪਰ ਖਰਚ ਮੰਗਾ ਜਵੈ ਦੇ ਤਾ ਖਾਹੇ ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ ਦਾਨ ਲੇਖਾ ਪੀੜ ਛੁਟੈ ਨਾਨਕਾ ਜੋ ਤਿਲ ਪੌੜੀ ਆਪੇ ਹੀ ਕਰਨਾ ਕੀਓ ਕੱਲ ਆਪੇ ਹੀ ਤੈ ਧਾਰੀਏ।

ਇੱਕ ਨਹੀਂ ਆਸ ਕੀ ਦੂਜੇ ਲੱਗ ਜਾਏ, ਨਾਨਕਾ ਸਿਕੰਡੀਏ ਸਦੀਰੇ ਸਵਾਏ, ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ, ਆਸ

0: ਭਾਈ ਸੁਸਾਇਤ ਦਾ ਸਮਾਨ ਲਈ ਹੈ। ਜਿਤ ਕੀਤਾ ਭਾਈ ਆਪਣਾ ਸਾ ਘਾਲ ਪੂਰੀ ਕਿਉਂ ਘਾਲੀ ਹੈ। ਮੰਦਾ ਮੁੱਲਾ ਕੀਤੀ ਤੇ ਲੰਮੀ ਨਜ਼ਰ ਨਿਹਾਲੀ ਹੈ। ਜੋ ਸਾਹਿਬ ਨਾਲ ਹਾਰੀ ਅਤੇ ਵਿਆਹ ਪਾਸਾ ਢਾਲੀ ਹੈ। ਪਿਛਲਾ ਹੀ ਉੱਪਰ ਘਾਲੀ ਹੈ, ਪਿਛਲਾ ਹੀ
1: ਜਿਨ ਗੁਰਮੁਖ ਨਾਮ ਤੇ ਆਇਆ ਤਿੰਨਾ ਫਿਰ ਵਿਘਨ ਨਾ ਹੋਈ ਨਾ।

0: ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ। ਠੀਕ 6 ਵਜੇ ਸਮਾਪਤ ਫਰਮਾਓਗੇ ਸੁਫੀਆਨਾ ਕਲਾਮ ਬਸ ਹੁਣ ਤੋਂ ਕੁਛ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ
1: ਸਮਾਤ ਫਰਮਾਓ ਸੂਫੀਆਨਾ ਰੰਗ ਸਮਾਤ ਫਰਮਾਓ ਸੂਫੀਆਨਾ ਰੰਗ।

πρώτο smartphone άρεσε η Σοφία Κλάμ. ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਐਂਡ ਕੇ ਅਦਾਲਤ ਨੇ ਮਾਮਲੇ ਨੂੰ 27 ਜੁਲਾਈ ਲਈ ਸੂਚੀਬੱਧ ਕੀਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@ERIRRN ਜਲੰਧਰ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਥਿਤ ਬੈਂਕ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿਚ ਪੰਜਾਬ, ਦਿੱਲੀ ਤੇ ਉੱਤਰ ਪ੍ਰਦੇਸ਼ ਵਿਚ 8 ਥਾਵਾਂ ਤੇ ਤਲਾਸ਼ੀਆਂ ਲਈਆਂ। ਈਡੀ ਨੇ ਕਿਹਾ ਕਿ ਇਹ ਜਾਂਚ ਕਰੀਬ 450 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਿਤ CBI ਦੇ ਇਕ ਮਾਮਲੇ ਤੋਂ ਉਠਦੀ ਏ। ਜਾਂਚ ਤੋਂ ਪਤਾ ਲੱਗਾ ਕਿ ਕਰਜ਼ੇ ਦੇ ਫੰਡਾਂ ਦੀ ਕਥਿਤ ਤੌਰ ਤੇ ਸ਼ੈਲ ਸੰਸਥਾਵਾਂ, ਰਿਹਾਇਸ਼ੀ ਐਂਟਰੀ ਆਪਰੇਟਰਾਂ ਅਤੇ ਸਬੰਧਿਤ ਕੰਪਨੀਆਂ ਦੇ ਨੈਟਵਰਕ ਰਾਹੀਂ ਜਾਲੀ ਇਨਵਾਇਸਾਂ ਅਤੇ ਸਰਕੂਲਰ ਮਾਲੀ ਲੈਣ ਦੇਣ ਰਾਹੀਂ ਦੁਰਵਰਤੋਂ ਕੀਤੀ ਗਈ ਸੀ। ਏਜੰਸੀ ਨੇ ਕਿਹਾ ਕਿ ਤਲਾਸ਼ੀਆਂ ਵਿਚ ਕੰਪਨੀ ਦੇ ਪ੍ਰਮੋਟਰਾਂ, ਸਬੰਧਿਤ ਫਰਮਾਂ ਅਤੇ ਫੈਸਿਲੀਟੇਟਰਸ ਨਾਲ ਜੁੜੀਆਂ ਥਾਵਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਅਗਲੇਰੀ ਜਾਂਚ ਜਾਰੀ ਏ। CBI ਨੇ ਰਿਸ਼ਵਤਖੋਰੀ ਦੇ ਇਕ ਮਾਮਲੇ ਵਿਚ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਸੰਗਠਨ EPFO ਜ਼ਿਲ੍ਹਾ ਦਫ਼ਤਰ ਪਟਿਆਲਾ ਦੇ ਇਕ ਇਨਫੋਰਸਮੈਂਟ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। CBI ਹਲਕਿਆਂ ਮੁਤਾਬਕ 22 ਜੁਲਾਈ ਨੂੰ ਇਕ ਸ਼ਿਕਾਇਤ ਤੇ ਇਕ ਜਾਲ ਵਿਛਾਇਆ ਗਿਆ ਸੀ ਕਿ ਕਥਿਤ ਦੋਸ਼ੀ ਸ਼ਿਕਾਇਤਕਰਤਾ ਵਿਰੁੱਧ ਭਾਰੀ ਜਾਇਜ਼ੇ ਤੇ ਜੁਰਮਾਨੇ ਦੀ ਸਿਫਾਰਿਸ਼ ਕਰਨ ਵਾਲੀ ਰਿਪੋਰਟ ਪੇਸ਼ ਨਾ ਕਰਨ ਲਈ 4 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। CBI ਨੇ ਸ਼ਿਕਾਇਤਕਰਤਾ ਤੋਂ 2.5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਦੋਸ਼ੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ੀ ਨੂੰ ਉਸੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਕੱਲ੍ਹ ਚੰਡੀਗੜ੍ਹ ਦੀ ਸਮਰੱਥ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਦੀ ਅਦਾਲਤੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਹੇਠ ਲਏ ਜੰਮੂ ਕਸ਼ਮੀਰ ਵਿਚ ਦਮਨ ਨੂੰ ਨਜ਼ਰਅੰਦਾਜ਼ ਕਰਨ ਲਈ ਸੰਯੁਕਤ ਰਾਸ਼ਟਰ ਪ੍ਰਤੀ ਨਿਰਾਸ਼ਾ ਪ੍ਰਗਟ ਕੀਤੀ ਏ। ਭਾਰਤ ਦੇ ਸਥਾਈ ਪ੍ਰਤੀਨਿਧ ਹਰੀਸ਼ ਪਰਵਤਾਨੇਨੀ ਨੇ ਕਿਹਾ ਕਿ ਜਦੋਂ ਕਿ ਸੰਯੁਕਤ ਰਾਸ਼ਟਰ ਦੂਜੇ ਦੇਸ਼ਾਂ ਵਿਚ ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਨੁਕਤਾਚੀਨੀ ਕਰਦਾ ਹੈ, ਪਾਕਿਸਤਾਨ ਵਿਚ ਅਜਿਹੇ ਦਮਨ ਅਤੇ ਗਤੀਵਿਧੀਆਂ ਨੂੰ ਧਿਆਨ ਨਹੀਂ ਦਿੰਦਾ ਜਿਸ ਦੇ ਉਹ ਹੱਕਦਾਰ ਨੇ। ਉਹ ਵਿਵਾਦਾਂ ਦੇ ਸ਼ਾਂਤੀਪੂਰਨ ਨਿਪਟਾਰੇ ਲਈ ਵਿਧੀਆਂ ਨੂੰ ਮਜ਼ਬੂਤ ਕਰਨਾ ਵਿਸ਼ੇ ਤੇ ਸੁਰੱਖਿਆ ਪ੍ਰੀਸ਼ਦ ਦੀ ਖੁੱਲ੍ਹੀ ਬਹਿਸ ਵਿਚ ਬੋਲ ਰਹੇ ਸਨ। ਸੁਰੱਖਿਆ ਪ੍ਰੀਸ਼ਦ ਬਹਿਸ ਵਿਚ ਇਸਲਾਮਾਬਾਦ ਵੱਲੋਂ ਕਸ਼ਮੀਰ ਮੁੱਦਾ ਉਠਾਏ ਜਾਣ ਦੇ ਜਵਾਬ ਵਿਚ ਉਨ੍ਹਾਂ ਨੇ ਪਾਕਿਸਤਾਨ ਤੇ ਲੋਕਾਂ ਦੇ ਅਧਿਕਾਰਾਂ ਨੂੰ ਯੋਜਨਾਬੱਧ ਢੰਗ ਨਾਲ ਕੁਚਲਣ ਦਾ ਇਲਜ਼ਾਮ ਲਾਇਆ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਸਕਾਟਲੈਂਡ ਦੇ ਗਲਾਸਗੋ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਸਕਾਟਲੈਂਡ ਦੇ ਗਲਾਸਗੋ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਭਾਰਤੀ ਦਲ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਾਰਤੀ ਅਥਲੀਟ ਜਨੂੰਨ, ਦ੍ਰਿੜਤਾ ਅਤੇ ਮੁਹਾਰਤ ਦੀ ਭਾਵਨਾ ਨਾਲ ਮੁਕਾਬਲਾ ਕਰਨਗੇ। ਭਾਰਤ ਦੀ ਅਨਾਹਾ ਸਿੰਘ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਏ। ਅਨਾਹਤ ਨੇ ਕੁਆਟਰ ਫਾਈਨਲ ਵਿਚ ਮਿਸਰ ਦੀ ਹਬੀਬਾ ਰਿਜ਼ਕ ਨੂੰ ਹਰਾਇਆ। ਅਨਾਹਤ ਹੁਣ ਸੈਮੀਫਾਈਨਲ ਵਿਚ ਮਿਸਰ ਦੀ ਬਾਰਬ ਸਮੇ ਨਾਲ ਖੇਡੇਗੀ। ਆਖਿਰ ਵਿਚ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇਕ ਵਾਰ ਫੇਰ। ਨੀਟ ਮੁੱਦੇ ਤੇ ਲਗਾਤਾਰ ਹੰਗਾਮੇ ਕਾਰਨ ਲੋਕ ਸਭਾ ਸੋਮਵਾਰ ਤੱਕ ਉਠਾ ਦਿੱਤੀ ਗਈ ਏ। ਰਾਜ ਸਭਾ ਦੀ ਕਾਰਵਾਈ ਵੀ ਦੁਪਹਿਰ ਬਾਅਦ 2 ਵਜੇ ਤੱਕ ਉਠਾ ਦਿੱਤੀ ਗਈ। ਸੁਪਰੀਮ ਕੋਰਟ ਨੇ ਕੇਂਦਰ ਤੇ ਰਾਸ਼ਟਰੀ ਟੈਸਟਿੰਗ ਏਜੰਸੀ ਨੂੰ ਨੀਟ UG ਪੇਪਰ ਲੀਕ ਤੋਂ ਬਾਅਦ ਸੁਧਾਰਾਂ ਨੂੰ ਲਾਗੂ ਕਰਨ ਵਿਚ ਹੋਈ ਪ੍ਰਗਤੀ ਬਾਰੇ ਵੇਰਵੇ ਸਹਿਤ ਹਲਫਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਈਡੀ ਨੇ ਅੱਜ ਕਥਿਤ ਬੈਂਕ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿਚ ਪੰਜਾਬ, ਦਿੱਲੀ ਤੇ ਉੱਤਰ ਪ੍ਰਦੇਸ਼ ਵਿਚ 8 ਥਾਵਾਂ ਤੇ ਤਲਾਸ਼ੀਆਂ ਲਈਆਂ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਹੋ ਰਹੇ ਦਮਨ ਨੂੰ ਨਜ਼ਰਅੰਦਾਜ਼ ਕਰਨ ਲਈ ਸੰਯੁਕਤ ਰਾਸ਼ਟਰ ਪ੍ਰਤੀ ਨਿਰਾਸ਼ਾ ਪ੍ਰਗਟ ਕੀਤੀ ਏ ਤੇ ਭਾਰਤ ਦੀ ਅਨਾਹਾ ਸਿੰਘ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है। खबरों के साथ मैं नीतिका त्यागी। वजीर आजम नरेंद्र मोदी ने पेपर लीक के वाकयात पर सख्त कार्रवाई के लिए कहा है। उन्होंने तेजी से काम करने वाली अदालतों और कसूरवारों को सख्त सजा देने की तजवीज से मुतालिक बिल को जल्द मंजूर कराने का यकीन दिलाया है। पार्लियामेंट में नीट पेपर लीक वाकयात पर हंगामा अब भी जारी है। लोकसभा की कार्रवाई अपोजिशन की तरफ से हंगामे की वजह से दिन भर के लिए मुलतवी कर दी गई। सुप्रीम कोर्ट ने मरकज और NTA को हिदायत दी है कि वो नीट UG पेपर लीक के बाद इस्लाहात पर अमल दरामद में पेशरफ्त से मुतालिक तफसीली हलफनामे दाखिल करे। भारत ने पाकिस्तान के जेर कब्जा कश्मीर में अवाम की आवाज को दबाए जाने को नजरअंदाज करने पर अक्वामे मुत्तहिदा की मजम्मत की है। भारत ने पाकिस्तान पर अवाम के हकूक को मुनज्जम तौर पर कुचलने का इल्जाम आयद किया है। भारत के महकमाए मौसमियात ने मशरकी राजस्थान, गुजरात और मध्य प्रदेश में आज बहुत शदीद से इंतहाई शदीद बारिश की पेशगोई की है। और भारत की अनाहत सिंह आलमी

ਆਲ ਇੰਡੀਆ ਰੇਡੀਓ ਦੀ ਵਿਦੇਸ਼ ਪ੍ਰਸਾਰਣ ਸੇਵਾ ਦਾ ਸਿਰਾਇਕੀ ਪ੍ਰੋਗਰਾਮ ਹੈ। ਮੈਂ ਰੇਨੂ ਪਾਹੂਜਾ ਆਪ ਸਭ ਕੁਝ ਸਲਾਮ ਨਮਸਤੇ ਕਰਿੰਦੀ ਹਾਂ। ਅੱਜ ਮੈਂ ਆਪ ਸਭ ਦੇ ਸਾਹਮਣੇ ਹਾਜ਼ਰ ਹਾਂ ਇੱਕ ਵਾਰਤਾ ਦੇ ਨਾਲ, ਭਾਰਤੀ ਨਵ ਜਾਗਰਣ ਦੇ ਅਗਰਦੂਤ ਭਾਰਤੇਂਦੂ ਹਰੀਸ਼ ਚੰਦਰ। ਭਾਰਤੇਂਦੂ ਹਰੀਸ਼ ਚੰਦਰ ਆਧੁਨਿਕ ਹਿੰਦੀ ਭਾਸ਼ਾ ਦੇ ਪਿਤਾਮਾ, ਜਿਨ੍ਹਾਂ ਦੀ ਜ਼ਿੰਦਗੀ ਉਮਰ ਦੇ ਪੈਮਾਨੇ ਤੇ ਲੰਬੀ ਕਈ ਨਾ ਹੈ ਪਰ ਬਹੁ ਵੱਡੀ ਹੈ। ਉਹਨਾਂ ਕੋ ਭਾਰਤੀ ਨਵ ਜਾਗਰਣ ਦਾ ਅਗਰਦੂਤ ਵੀ ਆਖਿਆ ਵੈਂਦੇ। ਭਾਰਤੇਂਦੂ ਜੀ ਦੀ ਉਮਰ ਸਿਰਫ 34 ਸਾਲ 3 ਮਹੀਨੇ ਤੇ 28 ਡੀ ਹੈ। 35 ਸਾਲ ਦੀ ਉਮਰ ਨਾ ਲੰਘਾ ਸਕੇ ਭਾਰਤੇਂਦੂ ਜੀ, ਪਰ ਇਤਨੀ ਘੱਟ ਉਮਰ ਵਿੱਚ ਹੀ ਉਹਨਾਂ ਨੇ ਗਦ, ਪਦ, ਕਵਿਤਾ, ਨਾਟਕ ਤੇ ਪੱਤਰਕਾਰਿਤਾ ਨਾਲ ਜੁੜ ਕੇ ਹਿੰਦੀ ਭਾਸ਼ਾ ਦੇ ਸਾਹਿਤ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ। ਬਾਬੂ ਮੋਸ਼ਾਏ, ਜ਼ਿੰਦਗੀ ਲੰਬੀ ਨਹੀਂ ਵੱਡੀ ਥੀਵਨੀ ਚਾਹੀਦੀ ਹੈ, ਐਂਜਾ ਇੱਕ ਫਿਕਰਾ ਯਾਨੀ ਡਾਇਲੋਗ 1971 ਵਿੱਚ ਆਈ ਮਸ਼ਹੂਰ ਫਿਲਮ ਆਨੰਦ ਵਿੱਚ ਹੈ। ਕੈਂਸਰ ਦੇ ਮਰੀਜ਼ ਦਾ ਰੋਲ ਕਰਿੰਦੇ ਵੇ ਰਾਜੇਸ਼ ਖੰਨਾ ਨੇ ਆਪਣੇ ਦੋਸਤ ਅਮਿਤਾਬ ਬੱਚਨ ਕੋ ਇਹ ਫਲਸਫਾ ਦਿੱਤਾ ਹੈ, ਲੇਕਿਨ ਇਹ ਫਲਸਫਾ ਹਿੰਦੀ ਸਾਹਿਤ ਦੀ ਮਹਾਨ ਵਿਭੂਤੀ ਭਾਰਤੇਂਦੂ ਹਰੀਸ਼ ਚੰਦਰ ਉੱਤੇ ਅਸਲੂ ਸਟੀਕ ਬਾਂਧੇ। ਉਹਨਾਂ ਨੇ 34 ਸਾਲ 4 ਮਹੀਨੇ ਦੀ ਉਮਰ ਵਿੱਚ ਹੀ ਦੁਨੀਆਂ ਕੋ ਅਲਵਿਦਾ ਕਰ ਦਿੱਤਾ, ਲੇਕਿਨ ਦੁਨੀਆਂ ਛੋੜਨ ਕੰਨੂ ਪਹਿਲੇ ਉਹ ਆਪਣੇ ਲਿਖਤ ਪੜ੍ਹਤ ਆਲੇ ਹਿੱਸੇ ਵਿੱਚ ਇੰਨਾ ਕੁਝ ਕਰ ਗਏ ਕਿ ਹੈਰਾਨੀ ਥੀਂਦੀ ਏ ਕਿ ਕੁਛ ਵੀ ਇਨਸਾਨ ਇਤਨੀ ਛੋਟੀ ਜਿਹੀ ਉਮਰ ਵਿੱਚ ਇਤਨਾ ਕੁਝ ਕਿਵੇਂ ਕਰ ਸਕਦੇ। ਅਸਾਕੂ ਮਾਲੂਮ ਹੋਵੇ ਜਾਂ ਨਾ, ਪਰ ਇਹ ਸੱਚ ਹੈ ਕਿ ਅੱਜ ਦਾ ਹਿੰਦੀ ਸਾਹਿਤ ਜਿਹੜੇ ਮੁਕਾਮ ਤੇ ਹੁੰਦੀ ਨੀਂਵ ਦਾ ਹਿੱਸਾ ਭਾਰਤੇਂਦੂ ਹਰੀਸ਼ ਚੰਦਰ ਤੇ ਉਹਨਾਂ ਦੀ ਮੰਡਲੀ ਨੇ ਹੀ ਖੜਾ ਕੀਤਾ ਹੈ। ਪਹਿਲੀ ਵਾਰ ਆਲਾ ਮੁਕਾਮ ਉਹਨਾਂ ਦੇ ਨਾਲ ਇਤਨੀ ਵਾਰੀ ਜੁੜਾ ਵਾ ਹੈ ਕਿ ਬਹੁ ਘੱਟ ਲੋਕਾਂ ਨਾਲ ਇਹ ਫਿਕਰਾ ਜੁੜਦਾ ਹੈ ਹੀ ਕਰਕੇ ਡਿੱਗ ਸਾਰੇ ਆਲੋਚਕ। ਭਾਰਤੇਂਦੂ ਜੀ ਕੋ ਮਹਾਨ ਅਨੁਸੰਧਾਨ ਕਰਤਾ ਯਾਨੀ ਸ਼ੋਧ ਕਰਨ ਆਲਾ ਵੀ ਮਨੇਂਦੇ ਹਨ। ਭਾਰਤੇਂਦੂ ਜੀ ਨੇ ਨਵੀਂ ਨਵੀਂ ਵਿਦਿਆਵਾਂ ਵਿੱਚ ਤੇ ਲਿਖਤ ਹੀ ਨਾਲੋ ਨਾਲ ਉਹ ਸਾਹਿਤ ਵਿੱਚ ਨਵੇਂ ਮਜ਼ਮੂਨ ਵੀ ਗਿਣ ਕੇ ਆਏ ਹੀ ਕਰਕੇ ਭਾਰਤੇਂਦੂ ਜੀ ਕੋ ਹਿੰਦੀ ਸਾਹਿਤ ਵਿੱਚ ਨਵ ਜਾਗਰਣ ਦਾ ਅਗਰਦੂਤ ਵੀ ਮੰਨਿਆ ਵੈਂਦੇ। ਉਹਨਾਂ ਕੋਲੋਂ ਪਹਿਲੇ ਹਿੰਦੀ ਸਾਹਿਤ ਵਿੱਚ ਮੱਧਕਾਲ ਦੀ ਪ੍ਰਵਿਰਤੀਆਂ ਮੌਜੂਦ ਹਨ ਹੀ ਵਾਸਤੇ ਉਹਨਾਂ ਕੋਲੋਂ ਪਹਿਲੇ ਦਾ ਸਾਹਿਤ ਦੁਨਿਆਵੀ ਜ਼ਰੂਰਤਾਂ ਨਾਲ ਅਸਲੂ ਅਲੇਦਾ ਹੈ। ਸਾਹਿਤ ਦਾ ਪੂਰਾ ਮਾਹੌਲ ਪ੍ਰੇਮ, ਮੁਹੱਬਤ, ਭਗਤੀ ਤੇ ਅਧਿਆਤਮ ਪਾਸੇ ਹੈ। ਭਾਰਤੇਂਦੂ ਜੀ ਨੇ ਆਪਣੀ ਲਿਖਤ ਦੀ ਕੋਸ਼ਿਸ਼ ਨਾਲ ਹਿੰਕੂ ਪੂਰੀ ਤਰ੍ਹਾਂ ਤਬਦੀਲ ਕਰ ਦਿੱਤਾ। ਭਾਰਤੇਂਦੂ ਜੀ ਨੇ ਹਿੰਦੀ ਸਾਹਿਤ ਦੀ ਭਾਰਤੀ ਸੰਸਕ੍ਰਿਤ ਦੀ ਖੂਬੀਆਂ ਕੋ ਸ਼ਾਮਿਲ ਕਰਿੰਦੇ ਵੇ ਪੱਛਮ ਦੇਸ਼ਾਂ ਦੀ ਭੌਤਿਕ ਤੇ ਵਿਗਿਆਨਿਕ ਸੋਚ ਕੋ ਵੀ ਆਪਣੀ ਲਿਖਤ ਦੇ ਨਾਲ ਸ਼ਾਮਿਲ ਕੀਤਾ। ਭਾਰਤੇਂਦੂ ਜੀ ਦਾ ਵੇਲਾ ਭਾਰਤ ਦੇਸ਼ ਦੀ ਗੁਲਾਮੀ ਦੇ ਨਾਲ ਮੱਧਕਾਲੀਨ ਸੋਚ ਦੀ ਜ਼ੰਜੀਰਾਂ ਵਿੱਚ ਕੈਦ ਹੈ। ਭਾਰਤੇਂਦੂ ਜੀ ਦੀ ਲਿਖਤ ਤੇ ਭਾਰਤੀ ਤੇ ਪੱਛਮੀ ਦੇਸ਼ਾਂ ਦੀ ਸੋਚ ਦਾ ਰਲਿਆ ਮਿਲਿਆ ਅਸਰ ਹੈ। ਉਹਨਾਂ ਨੇ ਆਪਣੀ ਕਲਮ ਨਾਲ ਆਪਣੀ ਸੰਸਕ੍ਰਿਤੀ, ਆਪਣੀ ਤਹਿਜ਼ੀਬ ਤੇ ਭਾਸ਼ਾ ਕਰਕੇ ਪ੍ਰੇਮ ਨਾਲ ਇੱਕ ਅਲੇਦਾ ਅਲਕ, ਇੱਕ ਅਲੇਦਾ ਭਾ ਬਾਲਣ ਦੀ ਕੋਸ਼ਿਸ਼ ਕੀਤੀ। 9 ਸਤੰਬਰ 1850 ਵਿੱਚ ਉੱਤਰ ਪ੍ਰਦੇਸ਼ ਦੇ ਮਸ਼ਹੂਰ ਧਾਰਮਿਕ ਸ਼ਹਿਰ ਵਾਰਾਣਸੀ ਵਿੱਚ ਭਾਰਤੇਂਦੂ ਜੀ ਦਾ ਜਨਮ ਥਿਆ ਹੈ। ਹੁਣ ਵੇਲੇ ਭਾਰਤੇਂਦੂ ਜੀ ਦੇ ਲਾਲਾ ਜੀ ਵੈਸ਼ੇ ਪਰਿਵਾਰ ਨਾਲ ਤਾਲੁਕ ਰੱਖੇਂਦੇ ਹਨ ਤੇ ਗੋਪਾਲ ਚੰਦਰ ਨਾਮ ਹੈ। ਪਿਤਾ ਜੀ ਗੋਪਾਲ ਚੰਦਰ ਵੀ ਆਪਣੇ ਦੌਰ ਦੇ ਮਸ਼ਹੂਰ ਕਵੀ ਹਨ ਤੇ ਗਿਰਧਰ ਦਾਸ ਨਾਮ ਨਾਲ ਕਵਿਤਾ ਲਿਖਦੇ ਹਨ। 1857 ਦੇ ਪਹਿਲੇ ਭਾਰਤੀ ਸਵਤੰਤਰਤਾ ਸੰਗਰਾਮ ਦੇ ਵੇਲੇ ਭਾਰਤੇਂਦੂ ਜੀ ਦੀ ਉਮਰ ਤਕਰੀਬਨ 7 ਸਾਲ ਹੈ। ਇਹ ਉਹਨਾਂ ਦੀ ਅੱਖੀ ਖੋਲਣ ਦਾ ਵੇਲਾ ਹੈ। ਭਾਰਤੇਂਦੂ ਜੀ ਦੀ ਲਿਖਤ ਗਵਾਹ ਹੈ ਕਿ ਇੱਕ ਵਾਰੀ ਅੱਖ ਖੁੱਲਣ ਦੇ ਬਾਅਦ ਬੰਦ ਕਹਿਣਾ ਥਈ। ਭਾਰਤੇਂਦੂ ਜੀ ਦੇ ਵੱਡੇ ਵਡੇਰੇ ਅੰਗਰੇਜ਼ ਭਗਤ ਹਨ, ਉਹਨਾਂ ਦੀ ਮਿਹਰਬਾਨੀ ਕਰਕੇ ਹੀ ਉਹ ਰਹੀਸ ਥੀਏ ਹਨ। ਹਰੀਸ਼ ਚੰਦਰ ਜੀ ਦੀ ਉਮਰ 5 ਸਾਲ ਹੈ ਤੇ ਭਾਬੀ ਭਗਵਾਨ ਕੋ ਪਿਆਰੀ ਥੀ ਗਈ ਏ ਤੇ 2.5 ਸਾਲ ਥੀਂਦੇ ਥੀਂਦੇ ਪਿਓ ਉਮਰ ਲੰਘਾ ਕੇ ਪਰਮਾਤਮਾ ਕੋਲ ਚਲੇ ਗਏ। ਨਿੱਕੇ ਲਾਤੂ ਹੀ ਲਾਲਾ ਭਾਬੀ ਦੇ ਪਿਆਰ ਨਾਲ ਮਹਿਰੂਮ ਰਹਿ ਗਏ। ਮਤਰਈ ਮਾਂ ਬਹੁ ਜ਼ੁਲਮ ਕਰਿੰਦੀ ਹੈ, ਜਿਵੇਂ ਤਿਵੇਂ ਸਕੂਲ ਦੀ ਪੜ੍ਹਾਈ ਪੂਰੀ ਕਰਿੰਦੇ ਰਹੇ। ਕਈ ਵਾਰੀ ਪੜ੍ਹਾਈ ਨਾਲ ਮਨ ਉਖੜਾ ਵੀ, ਦਿਮਾਗ ਬਹੁ ਤੇਜ਼ ਹੈ। ਕੁਈਨਸ ਕਾਲਜ ਬਨਾਰਸ ਵਿੱਚ ਦਾ ਦਾਖਿਲਾ ਗਿੱਧਾ 3-4 ਸਾਲ ਕਾਲਜ ਆਉਂਦੇ ਵੇਂਦੇ ਵੀ ਰਹੇ, ਪਰ ਹਾਂ ਹਰ ਵਾਰੀ ਇੱਡੇ ਉੱਡੇ ਭੱਜਦਾ ਰਿਹਾ। ਕੁਝ ਵੀ ਸਮਝਣ ਤੇ ਯਾਦ ਕਰਨ ਦੀ ਕਾਬਲੀਅਤ ਬਹੁ ਤੇਜ਼ ਹੈ।
ही करके हर साल इम्तिहान विच पास थी वेंदे हन। बनारस विच हूं वेले मशहूर लिखारी राजा शिव प्रसाद सितारे हिंद बहु वड्डा ना है। भरतेंदु एक सच्चे शागिर्द वांगू उना कोल वेंदे हन ताकि उन्हें कोल अंग्रेजी भाषा दी तालीम मिल सके। अंग्रेजी दे नाल अपनी कोशिश नाल ही भरतेंदु जी ने संस्कृत, मराठी, बंगला, गुजराती, पंजाबी, उर्दू भाषा विच भी महारत हालस कर गिद्दी। कविता लिखण दी काबिलियत भरतेंदु जी को अपने पियू करके ही हासिल थई है। 5 साल दी उम्र विच ही उन्होंने एक दोहा लिख के पियू को सुनाया है ते पिता जी ने सु कवि थीवन दी डात दित्ती। तकरीबन 15 साल दी उम्र विच भरतेंदु जी ने साहित्य सेवा शुरू कर दित्ती। 18 साल दी निक्की जी उम्र विच भरतेंदु हरीश चंद जी ने एक रिसाला कवि वचन सुधा नाम नाल शुरू कीता। हूं वेले वड्डे वड्डे मशहूर लिखारी दी रचनावां हूं रिसाले दी शोभा वधेंदी हन। 20 साल दी उम्र विच इन्हां को ऑनरेरी मजिस्टर दे रुतबे नाल नवाजा गया। 1868 विच कवि वचन सुधा दे बाद 1873 विच हरीश चंद्र मैगजीन ते 1874 विच त्रिमितियां दी शिक्षा वास्ते बाला बोधनी रिसाला कढ़ना शुरू कीता। नालो नाल कुछ साहित्यक जलसे ते कठ भी करेंदे रह गए। वैष्णव भक्ति दे प्रचार वास्ते भी तदीय समाज स्थापित कीता। राजभक्ति ते देश भक्ति दी भावना होण करके भरतेंदु जी को अंग्रेजी हकूमत दी नाराजगी दा भी सामना करना पिया। हरीश चंद जी मशहूरी ते काबिलियत दा लूहा मनेंदे वे काशी दे वड्डे दानिशमंद लोगां ने 1880 विच इने को भरतेंदु जी दी सिफत नाल नवाजा। भरतेंदु यानी भारत दे इंदू ते इंदू यानी चंद्रमा यानी भारत दा चंद्र। हिंदी साहित्य विच भरतेंदु हरीश चंद जी दी देन भाषा ते साहित्य दोवे पासे है। भाषा दे क्षेत्र विच उन्होंने खड़ी बोली को तवज्जो दित्ती। जेड़ी उम्र कनू अलेदा है ए हिंदी इलाके दी रली मिली बोलियां दा रूप है। खड़ी बोली विच ही भरतेंदु जी ने अपने सारे गद्य साहित्य दी लिखत पूरी कीती है। हिंदी साहित्य विच भरतेंदु हरीश चंद जी दी देन भाषा ते साहित्य दोवे पासे है। भाषा दे क्षेत्र विच उन्होंने खड़ी बोली को तवज्जो दित्ती। जेड़ी उर्दू कनू अलेदा है ए हिंदी इलाके दी रली मिली बोलियां दा रूप है। खड़ी बोली विच ही भरतेंदु जी ने अपने सारे गद्य साहित्य दी लिखत पूरी कीती है। अपनी लिखत दे नाल भरतेंदु जी दी समाज सेवा भी चलदी रही। ढेर सारी संस्था कठ जलसे दी बुनियाद रखेंदे वे गरीब, दीन, दुखी ते साहित्यकार बोली दी मदद करेंदे रहे। अज दी तारीख विच जित्थां भी हिंदी भाषा या मां बोली दी तरक्की दी गाल थींदी है उत्थां भरतेंदु जी दा एक दोहा सारियां दी जुबान ते मिलदा है। निज भाषा उन्नति अहे सब उन्नति को मूल, बिन निज भाषा ज्ञान के मिटन ना हिए के शूल। दोहे दे मायने हैं मां बोली मातृ भाषा दी तरक्की दे बगैर कोई भी बिरादरी या समाज दी तरक्की

ਮੁਮਕਿਨ ਕਹਿਣੀ ਤੇ ਆਪਣੀ ਭਾਸ਼ਾ ਦੇ ਗਿਆਨ ਦੇ ਬਗੈਰ ਮਨ ਦੀ ਪੀੜਾ ਕੋ ਦੂਰ ਕਰਨਾ ਵੀ ਮੁਮਕਿਨ ਕਹਿਣੀ। ਭਾਰਤੇਂਦੂ ਜੀ ਦੀ ਕਵਿਤਾ ਪਾਠ ਸੁਣਨ ਵਾਸਤੇ ਦੂਰੋਂ ਦੂਰੋਂ ਤੋਂ ਵਿਦਵਾਨ ਲੋਕ ਆਉਂਦੇ ਹਨ ਤੇ ਖੂਬਸੂਰਤ ਚਿਹਰੇ ਦੇ ਨਾਲ ਉਹਨਾਂ ਦੀ ਮਨਮੋਹਕ ਵਾਲਾਂ ਦੀ ਲੱਟ ਦੇਖ ਕੇ ਖੁਸ਼ ਥੀਂਦੇ ਹਨ। ਭਾਰਤੇਂਦੂ ਜੀ ਇੱਕ ਵੱਡੀ ਸ਼ਖਸੀਅਤ ਦੇ ਮਾਲਿਕ ਹਨ। ਭਾਰਤੇਂਦੂ ਜੀ ਇੱਕ ਵਧੀਆ ਕਵੀ, ਲਿਖਾਰੀ, ਨਾਟਕਕਾਰ ਤੇ ਹਨ ਹੀ ਨਾਲੋ ਨਾਲ ਤਕਰੀਰ ਕਰਨ ਵਾਲੇ, ਤਰਜੁਮੇਕਾਰ, ਪੱਤਰਕਾਰ, ਦੇਸ਼ ਭਗਤ ਵੀ ਹਨ, ਸਾਰੀ ਭਾਸ਼ਾ ਦੇ ਜਾਣਕਾਰ ਤੇ ਇਹ ਹਨ ਹੀ ਨਾਲੋ ਨਾਲ ਬੀ ਡੇਕ ਸਾਰੀ ਲਿਪੀ ਵਿੱਚ ਵੀ ਇਹ ਲਿਖ ਗਿੰਦੇ ਹਨ। ਇੱਕ ਬੀ ਗਾਲੇ ਵੀ ਨਾਲ ਕੇ ਭਾਰਤੇਂਦੂ ਜੀ ਇਤਨੇ ਵਧੀਆ ਆਸ਼ੂ ਕਵੀ ਹਨ ਕਿ ਉਹਨਾਂ ਨੇ ਇੱਕ ਡੀ ਵਿੱਚ ਹੀ ਅੰਧੇਰ ਨਗਰੀ ਚੌਪਟ ਰਾਜਾ ਪੂਰਾ ਲਿਖ ਗਿੱਧਾ। ਤਾਂ ਸ਼ਤਰੰਜ ਦੇ ਵੀ ਸ਼ੁਕੀਨ ਹਨ, ਇਹਨਾਂ ਦੀ ਲਿਖੀ ਵੀ ਮਝਾਈਆਂ ਰਚਨਾਵਾਂ ਕੁ ਹੀ ਗੱਲ ਕੁ ਸਾਬਿਤ ਕਰੇਂਦੀ ਹਨ ਕਿ ਭਾਰਤੇਂਦੂ ਜੀ ਦੀ ਲਿਖੀ ਮਝਾਈਆਂ ਲਿਖਤ ਵਿੱਚ ਉਹਨਾਂ ਦਾ ਵਿਅੰਗੇ ਕਰਨ ਵਾਲਾ ਅੰਦਾਜ਼ ਬਹੁ ਹੀ ਉੱਚੇ ਦਰਜੇ ਦਾ ਹੈ। ਉਹਨਾਂ ਨੇ ਸਿਰਫ 35 ਸਾਲ ਦੀ ਉਮਰ ਵਿੱਚ ਇਤਨਾ ਲਿਖ ਦਿੱਤਾ ਕਿ ਕਈ ਲਿਖਾਰੀ 70 ਸਾਲ ਦੀ ਉਮਰ ਵਿੱਚ ਵੀ ਇੰਜਾ ਮੁਕਾਮ ਹਾਸਿਲ ਨਹੀਂ ਕਰ ਸਕਦੇ। ਭਾਰਤੇਂਦੂ ਜੀ ਬਾਰੇ ਇੱਕ ਗੱਲ ਇਹ ਵੀ ਖਾਸ ਹੈ ਕਿ ਹਿੰਦੀ ਭਾਸ਼ਾ ਵਿੱਚ ਨਾਟਕ ਲਿਖਣ ਦੀ ਸ਼ੁਰੂਆਤ ਭਾਰਤੇਂਦੂ ਜੀ ਨੇ ਹੀ ਕੀਤੀ ਹੈ। ਭਾਰਤੇਂਦੂ ਜੀ ਲਿਖਦੇ ਵੇਲੇ ਖਾਸ ਰੰਗ ਦੇ ਕਾਗਲ ਦਾ ਇਸਤੇਮਾਲ ਕਰਿੰਦੇ ਹਨ। ਆੜਿਤਵਾਰ ਯਾਨੀ ਐਤਵਾਰ ਕੋ ਗੁਲਾਬੀ, ਸੋਮਵਾਰ ਵਾਲੇ ਡੀ ਚਿੱਟਾ, ਮੰਗਲਵਾਰ ਕੋ ਲਿਖਦੇ ਵੇ ਲਾਲ ਰੰਗ, ਬੁੱਧਵਾਰ ਵਾਲੇ ਡੀ ਸਾਵਾਂ ਰੰਗ ਦਾ ਕਾਗਲ ਇਸਤੇਮਾਲ ਕਰਿੰਦੇ ਹਨ। ਵੀਰਵਾਰ ਕੋ ਪੀਲਾ, ਸ਼ੁੱਕਰਵਾਰ ਚਿੱਟਾ ਤੇ ਛਨਛਨਵਾਰ ਨੀਲੇ ਰੰਗ ਦੇ ਕਾਗਲ ਤੇ ਲਿਖਦੇ ਹਨ। ਭਾਰਤੇਂਦੂ ਜੀ ਨੇ ਜਿਤਨੇ ਵੀ ਮੌਲਿਕ ਨਾਟਕ ਲਿਖੇ ਉਹਨੇ ਵਿੱਚੋਂ ਅੰਧੇਰ ਨਗਰੀ ਚੌਪਟ ਰਾਜਾ ਦਾ ਜ਼ਿਕਰ ਨਾ ਥੀਵੇ ਇਹ ਤੇ ਥੀ ਹੀ ਨਹੀਂ ਸਕਦਾ। 1881 ਵਿੱਚ ਇਹ ਹਾਸੇ ਨਾਟਕ ਜਿਹਦੇ ਵਿੱਚ 6 ਦ੍ਰਿਸ਼ ਹਨ ਇੱਕ ਰਾਤ ਦੇ ਵਕਫੇ ਵਿੱਚ ਹੀ ਲਿਖ ਦਿੱਤਾ ਹੈ। ਚੌਪਟ ਰਾਜਾ ਦੇ ਮਾਇਨੇ ਕਿਥਈ ਨਾ ਕਿਥਈ ਅੰਗਰੇਜ਼ੀ ਹਕੂਮਤ ਨਾਲ ਵੀ ਹਨ। ਨਾਟਕ ਵਿੱਚ ਹਿਰਸ ਕੁ ਛੋੜ ਕੇ ਸਮਝਦਾਰ ਬਣਨ ਦੀ ਨਸੀਹਤ ਹੈ। ਅੰਧੇਰ ਨਗਰੀ ਨਾਟਕ ਦੀ ਇਹ ਗੱਲ ਬਹੁ ਗੌਰ ਕਰਨ ਵਾਲੀ ਏ ਕਿ ਜਿਹੜੇ ਇਲਾਕੇ ਵਿੱਚ ਅੱਛਾਈ ਬੁਰਾਈ ਦਾ ਕੋਈ ਫਰਕ ਕੈਨੀ, ਉੱਥਾਂ ਦੀ ਸ਼ੋਧੀ ਜਨਤਾ ਬਾਦਸ਼ਾਹ ਦੀ ਮੂਰਖਤਾ ਵਿੱਚ ਫਸੀ ਰਹਿੰਦੀ ਹੈ। ਅੰਤ ਵਿੱਚ ਕੂੜ ਤੇ ਸੱਚ ਦੀ ਜੀਤ ਥੀਂਦੀ ਹੈ। ਅੰਧੇਰ ਨਗਰੀ ਚੌਪਟ ਰਾਜਾ ਨਾਟਕ ਤੇ ਮਸ਼ਹੂਰ ਹੈ ਹੀ ਭਾਰਤੇਂਦੂ ਜੀ ਦੇ ਬੇਵੀ ਮੌਲਿਕ ਨਾਟਕ ਹਨ ਸੱਤੇ ਹਰੀਸ਼ਚੰਦਰ, ਸ਼੍ਰੀ ਚੰਦਰਾਵਲੀ, ਭਾਰਤ ਦੁਰਦਸ਼ਾ। ਨਾਟਕ ਦੇ ਇਲਾਵਾ ਉਹਨੇ ਦੇ ਲਿਖੇ ਵੇ ਨਿਬੰਧ ਸੰਗ੍ਰਹਿ ਸਕੂਲ ਕਾਲਜ ਦੀ ਕਿਤਾਬਾਂ ਵਿੱਚ ਪੜ੍ਹਾਏ ਵੇਂਦੇ ਹਨ। ਕਾਸ਼ੀ ਬਾਦਸ਼ਾਹ ਦਰਪਣ, ਬਦਰੀਨਾਥ ਦੀ ਯਾਤਰਾ, ਕੁਝ ਖਾਸ ਕਾਵਿ ਰਚਨਾਵਾਂ ਦੀ ਲਿਖਤ ਦਾ ਹਵਾਲਾ ਇਹ ਵੀ ਨਾਲ ਕਾਰਤਿਕ ਸਨਾਨ, ਪ੍ਰੇਮ ਸਰੋਵਰ, ਹੋਲੀ, ਰਾਗ ਸੰਗ੍ਰਹਿ, ਬੱਕਰੀ। ਭਾਰਤੇਂਦੂ ਜੀ ਦੀ ਲਿਖਤ ਵਿੱਚ ਉਹਨਾਂ ਦੀ ਆਤਮ ਕਥਾ ਇੱਕ ਕਹਾਣੀ ਕੁਝ ਆਪ ਬੀਤੀ ਕੁਝ ਜਗ ਬੀਤੀ ਵੀ ਲਾਜਵਾਬ ਹੈ। ਭਾਰਤੇਂਦੂ ਜੀ ਦੇ ਇੱਕ ਨਹੀਂ ਕਈ ਉਪਨਾਮ ਵੀ ਹਨ। ਕੋਈ ਇਹਨੇ ਕੁ ਆਧੁਨਿਕ ਹਿੰਦੀ ਦਾ ਪਿਤਾ ਮਾਂ ਅਖੇਂਦੇ ਤੇ ਕੁਝ ਲੋਕ ਨਵ ਜਾਗਰਣ ਦਾ ਅਗਰਦੂਤ ਅਖੇਂਦੇ ਹਨ। ਭਾਰਤੇਂਦੂ ਜੀ ਗਜ਼ਲ ਲਿਖਦੇ ਵੇ ਰਸਾ ਤਖੱਲੁਸ ਦਾ ਇਸਤੇਮਾਲ ਕਰਿੰਦੇ ਹਨ। ਮਹਾਨ ਲਿਖਾਰੀ ਭਾਰਤੇਂਦੂ ਜੀ ਕੋ ਯਸ਼, ਇੱਜ਼ਤ, ਹੌਸਲਾ ਅਫਜ਼ਾਈ, ਸਿਫਤ ਪੱਤਰ, ਵੱਡੇ ਵੱਡੇ ਮਾਨ ਸਨਮਾਨ ਤੇ ਡਿਗਵਾਰੀ ਹਾਸਿਲ ਥਏ। ਪਰ ਆਖਰੀ ਵੇਲੇ ਕਿਸਮਤ ਵਿੱਚ ਬਹੁ ਦੁੱਖ ਝੇਲਣਾ ਲਿਖਾ ਵਾ ਹੈ। ਆਖਰੀ ਵੇਲੇ ਭਾਰਤੇਂਦੂ ਜੀ ਕੋ ਟੀਬੀ ਬਿਮਾਰੀ ਨਾਲ ਰੂਬਰੂ ਥੀਵਣਾ ਪੋਇਆ। ਹੁਣ ਬਿਮਾਰੀ ਕਰਕੇ ਹੀ 6 ਜਨਵਰੀ 1885 ਵਿੱਚ ਰਾਤੀ 12:15 ਭਾਰਤ ਦੇ ਹੀ ਚੰਦਰਮਾ ਨੇ ਅਖੀਰਲਾ ਸਾਹ ਗਿੱਧਾ। 35 ਸਾਲ ਦੇ ਜਵਾਨ ਲਿਖਾਰੀ ਨੇ ਆਪਣੇ 17 ਸਾਲ ਦੇ ਨਿੱਕੇ ਵਕਫੇ ਵਿੱਚ 175 ਹਿੰਦੀ ਭਾਸ਼ਾ ਦੇ ਮਹਾਨ ਗ੍ਰੰਥ ਲਿਖ ਕੇ ਹਿੰਦੀ ਸਾਹਿਤ ਕੋ ਉੱਚਾ ਮੁਕਾਮ ਦਿੱਤਾ। ਆਪਣੀ ਲਿਖਤ ਨਾਲ ਭਾਰਤੇਂਦੂ ਜੀ ਨੇ ਹਿੰਦੀ ਭਾਸ਼ਾ ਦੇ ਸਾਹਿਤ ਦੇ ਖਜ਼ਾਨੇ ਵਿੱਚ ਬੇਸ਼ਕੀਮਤੀ ਜੇਵਰਾਤ, ਜੋ ਨਾਟਕ, ਕਵਿਤਾ, ਸਫ਼ਰਨਾਮਾ, ਨਜ਼ਮੋ ਨਸ ਨਾਲ ਜੋੜੇ ਹਨ। ਇੰਜੇ ਖਜ਼ਾਨੇ ਵਾਸਤੇ ਹਿੰਦੀ ਭਾਸ਼ਾ ਨਾਲ ਪਿਆਰ ਕਰਨ ਵਾਲਾ ਹਰ ਸ਼ਖਸ ਭਾਰਤੇਂਦੂ ਜੀ ਦਾ ਹਮੇਸ਼ਾ ਵਾਸਤੇ
ਕਰਜ਼ਦਾਰ ਰਹਾ।

0: ਸੀ। ਭਾਰਤੇਂਦੂ ਜੀ ਦਾ ਨਾਂ ਹਮੇਸ਼ਾ ਹਮੇਸ਼ਾ ਪੀੜ੍ਹੀ ਦਰ ਪੀੜ੍ਹੀ ਆਦਰ ਨਾਲ ਗਿੱਧਾ ਵੇ ਸੀ। ਇੰਜੇ ਮਹਾਨ ਲਿਖਾਰੀ ਦੇ ਸ੍ਰੀ ਚਰਨਾਂ ਵਿੱਚ ਅਸਾਡਾ ਲੱਖ ਲੱਖ ਵਾਰੀ ਪੇਰਣ ਹੈ। ਹੁਣੇ ਆਪ ਸਭ ਸੁਣਦੇ ਪਏ ਹਾਵੇ ਇੱਕ ਵਾਰਤਾ ਭਾਰਤੀ ਨਵ ਜਾਗਰਣ ਦੇ ਅਗਰਦੂਤ ਭਾਰਤੇਂਦੂ ਹਰੀਸ਼ ਚੰਦਰ।
1: ਮੈਂ ਰੀਨਾ ਕੌਲ, ਆਪ ਸਭ ਨੂੰ ਰਾਮ ਰਾਮ ਤੇ ਨਮਸਤੇ ਕਰਿੰਦੀ ਹਾਂ। ਅੱਜ ਮੈਂ ਹਾਜ਼ਰ ਹਾਂ ਆਪ ਸਭ ਦੇ ਸਾਹਮਣੇ ਸਿਰਾਇਕੀ ਸੂਫੀ ਸੰਗੀਤ ਦਾ ਇੱਕ ਪ੍ਰੋਗਰਾਮ ਘਿਣ ਕੇ। ਉਹ ਸੂਫੀ ਸੰਗੀਤ ਜਿਹੜੀ ਆਬਿਦਾ ਪ੍ਰਵੀਨ ਜੀ ਨੇ ਆਪਣੀ ਮਿੱਠੀ ਮਿੱਠੀ ਆਵਾਜ਼ ਵਿੱਚ ਗਾਇਆ ਹੈ, ਤੇ ਉਮੀਦ ਕਰਿੰਦੀ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਹੋ ਸੀ। ਮੈਂ ਮੰਗਤੀ

ਬਣਾ ਦੇ ਲਾਲਨ ਹਸਤੀ ਮੇਰੀ ਜਦੋਂ ਕੀਤਾ ਜ਼ਿਕਰ ਕਲੰਦਰ ਦਾ ਜਦੋਂ ਕੀਤਾ ਜ਼ਿਕਰ ਕਲੰਦਰ ਦਾ ਮੇਰੀ ਹਰ ਇੱਕ ਮੁਸ਼ਕਿਲ

ਸੋ ਸਮੇਂ ਮਜਲਿਸ ਦਾ ਆਗਾਜ਼ ਕਰਦੇ ਹਾਂ ਅੱਜ ਦੀ ਗੱਲ ਦੇ ਨਾਲ। ਅੱਜ ਦੀ ਗੱਲ ਚ ਅਸੀਂ ਅੱਜ ਕਾਲੀ ਅੱਗੇ ਟੋਏ ਇਸ ਮੌਜੂ ਤੇ ਗੱਲ ਕਰਾਂਗੇ। ਵਾਕੇ ਜੀ ਜੇ ਗੱਲ ਕਰੀਏ ਕਿ ਸਾਡੇ ਪੰਜਾਬੀ ਸੱਭਿਆਚਾਰ ਤੇ ਲੋਕ ਸਿਆਣਪ ਵਿਚ ਅਖਾਣਾ ਤੇ ਮੁਹਾਵਰਿਆਂ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਅਸੀਂ ਅਖਾਣਾ ਆਮ ਤੌਰ ਤੇ ਵਰਤੀਆਂ ਜਾਂਦੀਆਂ ਨੇ ਔਰ ਵੱਡਿਆਂ ਬਜ਼ੁਰਗਾਂ ਤੋਂ ਅਸੀਂ ਖਾਸ ਕਰੇ ਅਖਾਣਾ ਸੁਣਦੇ ਵੀ ਹਾਂ। ਇਹ ਅਖਾਣ ਕੇਵਲ ਸ਼ਬਦਾਂ ਦਾ ਸਮੂਹ ਨਹੀਂ ਹੁੰਦੇ ਸਗੋਂ ਸਾਡੇ ਵਡੇਰਿਆਂ ਦੇ ਸਦੀਆਂ ਦੇ ਤਜ਼ਰਬਿਆਂ ਦਾ ਨਿਚੋੜ ਹੁੰਦੇ ਨੇ। ਅਜਿਹੀ ਇੱਕ ਮਸ਼ਹੂਰ ਕਹਾਵਤ ਹੈ ਜੀ, ਅਖਾਣ ਕਹਿ ਲਈਏ ਕਾਲੀ ਅੱਗੇ ਟੋਏ। ਇਸ ਅਖਾਣ ਦਾ ਸਿੱਧਾ ਤੇ ਸਰਲ ਅਰਥ ਇਹ ਹੈ ਕਿ ਜਲਦਬਾਜ਼ੀ ਜਾਂ ਕਾਲ ਜਾਂ ਬਿਨਾਂ ਸੋਚੇ ਸਮਝੇ ਕੀਤੇ ਗਏ ਕੰਮ ਦਾ ਨਤੀਜਾ ਹਮੇਸ਼ਾ ਨੁਕਸਾਨਦੇਹ ਹੁੰਦਾ ਹੈ। ਜਦੋਂ ਕੋਈ ਵਿਅਕਤੀ ਬਹੁਤ ਕਾਲੀ ਵਿਚ ਦੌੜਦਾ ਹੈ ਤਾਂ ਉਸ ਨੂੰ ਰਾਸਤੇ ਵਿਚ ਆਉਣ ਵਾਲੇ ਟੋਏ ਨਜ਼ਰ ਨਹੀਂ ਆਉਂਦੇ ਤੇ ਉਹ ਡਿੱਗ ਪੈਂਦਾ ਹੈ, ਸੱਟ ਖਾ ਬੈਠਦਾ ਹੈ। ਸੋ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿਚ ਜੇ ਅਸੀਂ ਸਬਰ ਤੇ ਸੋਚ ਵਿਚਾਰ ਛੱਡ ਕੇ ਕਾਲ ਕਰਦੇ ਹਾਂ ਤਾਂ ਅਸੀਂ ਵੱਡੀਆਂ ਭੁੱਲਾਂ ਕਰ ਬੈਠਦੇ ਹਾਂ ਤੇ ਉਸ ਦੇ ਨਤੀਜੇ ਵਜੋਂ ਸਾਨੂੰ ਕਈ ਤਰ੍ਹਾਂ ਦੇ ਨੁਕਸਾਨ ਵੀ ਹੋ ਜਾਂਦੇ ਆ। ਇਸ ਦਾ ਮੁੱਖ ਕਾਰਨ ਜੇ ਜਲਦਬਾਜ਼ੀ ਦਾ ਕੁਝ ਕਹੀਏ ਤਾਂ ਮਨੋਵਿਗਿਆਨਿਕ ਤੇ ਵਿਵਹਾਰਿਕ ਪੱਖ ਵੀ ਹੈ। ਉਹ ਇਹ ਹੈ ਕਿ ਅੱਜ ਦੀ ਦੌੜ ਭਰੀ ਜ਼ਿੰਦਗੀ ਦੇ ਵਿਚ ਹਰ ਕੋਈ ਛੋਟੇ ਰਸਤੇ ਲੱਭ ਰਿਹਾ ਹੈ, ਯਾਨੀ ਸ਼ਾਰਟਕੱਟ ਲੱਭ ਰਿਹਾ ਹੈ। ਹਰ ਕੋਈ ਚਾਹੁੰਦਾ ਹੈ ਕਿ ਹਰ ਕੰਮ ਪਲਕ ਝਪਕਦਿਆਂ ਹੀ ਹੋ ਜਾਵੇ,

0: ਸੋ ਸਮੀ ਨੇਤਾ ਸੀ ਅੱਜ ਦੀ ਗੱਲ। ਹੁਣ ਵਧਦੇ ਹਾਂ ਅੱਜ ਦੇ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਪੇਸ਼ ਕਰ ਰਹੇ ਹਾਂ ਝਲਕੀ ਇਸ਼ਕ ਚ ਕਮਲੀ ਤੇ ਇਸ ਦੀ ਲੇਖਿਕਾ ਹਨ ਜਸਬੀਰ ਕੌਰ। ਆਓ ਸੁਣਦੇ ਹਾਂ ਝਲਕੀ ਇਸ਼ਕ ਚ ਕਮਲੀ।
1: तेरी गत किसी ना माई जय लक्ष्मी माई। हे लक्ष्मी माई सुन ला मेरी गल, अज सवेरे सवेरे कोई चज दा गाक गल। जय लक्ष्मी
2: माई डुब जाना बई जिन्ना तेनू नहीं छकिया लाला लाला देसी घ्यो दा की भा लाया
1: 280 रुपए किलो।
2: ਹਾਂ 280 ਰੁਪਈਏ ਕਿਲੋ ਲੈ ਆ ਫੜ 2 ਰੁਪਈਏ ਤੇ ਦੇਸੀ ਘਿਓ ਦੇ ਦੇ।
1: ਕੀ ਗੱਲ ਅਮਲੀਆ ਘਰ ਪ੍ਰਾਹੁਣੇ ਆ ਗਏ?
2: ਲੈ ਲੈਣਾ ਪ੍ਰਾਹੁਣਿਆਂ ਦੀ ਕੀ ਗੱਲ ਕੀਤੀ ਆ, ਘਰ ਚ ਹਰ ਚੀਜ਼ ਦਾ ਸਟਾਕ ਰੱਖੀ ਦਾ ਲਾਲਾ ਸਟਾਕ।
1: ਅੱਛਾ ਅੱਛਾ
2: ਪ੍ਰਾਹੁਣੇ ਤੇ ਮੌਤ ਦਾ ਕੀ ਪਤਾ ਵੀ ਕਿਹੜੇ ਵੇਲੇ ਆ ਜੇ।
1: ਠੀਕ ਹੈ ਠੀਕ ਹੈ ਕਰ ਲੈ ਹੱਥ ਕਰ ਮੇਰੇ ਵੱਲ
2: ਹੱਥ।
1: ਇਹ ਆ ਲੈ ਫੜ ਤੇਰੇ ਹੱਥ ਤੇ ਲਾਤਾ ਹੈ ਘਰ ਤੱਕ ਸੰਗਦਾ ਹੀ ਜਾਏ
2: ਹੈ ਲਾਲਾ।
3: ਓਏ ਅਮਲੀਆ ਟਾਈਮ ਕੀ ਹੋ ਗਿਆ?
2: ਉਹ ਸਭ ਟਾਈਮ ਟਾਈਮ ਦੀਆਂ ਗੱਲਾਂ ਨੇ ਫੁੰਮਣਾ।
3: ਮੈਂ ਪੁੱਛਦਾ ਵੇਲਾ ਕੀ ਹੋ ਗਿਆ?
2: ਲੈ ਭਾਊ ਉਹ ਜਿਹੜਾ ਵੇਲਾ ਘੜੀ ਲੰਘ ਜੇ ਉਹੀ ਚੰਗਾ ਹੁੰਦਾ ਈ। ਕੋਈ ਕਹਿੰਦਾ ਡਾਂਗ ਵੱਜੀ ਆ, ਕੋਈ ਕਹਿੰਦਾ ਚਾਕੂ ਵੱਜਾ, ਹੁਣ ਸਮਝ ਕਿਸੇ ਦੀ ਨੀ ਆਉਂਦਾ ਵੀ ਵੱਜਾ ਕੀ ਆ।
3: ਬੇਵਕੂਫਾ ਅਮਲੀਆ ਤੇਰੀ ਘੜੀ ਤੇ ਕੀ ਵੱਜਾ ਘੜੀ ਤੇ?
2: ਅੱਛਾ ਅੱਛਾ ਉਹ ਦੱਸਾਂ ਤੈਨੂੰ ਕੀ ਹੋਇਆ। ਉਹ ਜਦੋਂ ਮੈਂ ਘਰੋਂ ਨਿਕਲਣ ਲੱਗਾ ਨਾ ਤੇ ਉਹ ਮੰਜੀ ਦਾ ਪਾਵਾ ਵੱਜ ਗਿਆ, ਉਦੋਂ ਦੀ ਸੋਰੀ ਬੰਦ ਆ। ਕੀ ਲਾਲਾ ਕੋਈ ਗਲਤੀ ਹੋ ਗਈ ਆ?
1: ਤੂੰ ਕਾਹਨੂੰ ਮੇਰੇ ਗਾਹ ਖਰਾਬ ਕਰੀ ਜਾਂਦਾ ਹੈ? ਮੂੰਹ ਉਧਰ ਨੂੰ ਕਰ ਤੇ ਸਿੱਧਾ ਨੱਕ ਦੇ ਸਿਰ ਤੇ ਤੁਰਿਆ ਜਾ ਹੈ ਆਪਣੇ ਘਰ ਨੂੰ ਡੰਡੀਏ ਡੰਡੀ।
2: ਲਾਲਾ ਤੂੰ ਤਾਂ ਗੁੱਸਾ ਹੀ ਕਰ ਗਿਆ, ਚੰਗਾ ਵੀ ਚੰਗਾ ਵੀ ਫੁੰਮਣਾ। ਲਾਲਾ ਉਹ ਦੇਸੀ ਘਿਓ ਦੀ ਖੁਸ਼ਬੂ ਵਾਕਿਆ ਹੀ ਬੜੀ ਖਾਲਸ ਆ ਖਾਲਸ। ਕਈ ਡੁੱਬ ਗਏ ਕਈਆਂ ਨੇ ਡੁੱਬ ਜਾਣਾ ਬਈ ਜਿੰਨਾ ਤੈਨੂੰ ਨਹੀਂ ਛੱਕਿਆ।
1: ਆ ਬਈ ਫੁੰਮਣਾ ਦੱਸ ਬਈ ਤੂੰ ਕੀ ਲੈਣਾ?
3: ਲਾਲਾ ਗੁੜ ਹੈਗਾ?
1: ਫੁੰਮਣਾ ਉਹ ਮੇਰੀ ਹੱਟੀ ਵਰਗਾ ਗੁੜ ਤੈਨੂੰ ਸਾਰੇ ਪਿੰਡ ਚੋਂ ਨਹੀਂ ਲੱਭਣਾ। ਇਹ ਆ ਲੈ ਪੜ ਚੱਕ ਕੇ ਵੇਖ ਜਰਾ।
3: ਓਏ ਵਾਹ ਵਾਹ ਵੀ ਵਾਹ ਲਾਲਾ ਬੜਾ ਕਣ ਵਾਲਾ ਗੁੜ ਹੈ ਪਰ ਲਾਲਾ ਇਸ਼ਕ ਇਹਦੇ ਨਾਲੋਂ ਵੀ ਮਿੱਠਾ ਹੁੰਦਾ। ਓਏ ਗੁੜ

0: ਇਸ਼ਕ ਮਿੱਠਾ ਹੋਏ ਹੋਏ ਰੱਬਾ ਲੱਗਣ ਕਿਸੇ ਨੂੰ ਜਾਵੇ ਵਿਗੜ ਨਾਲ ਇਸ਼ਕ ਮਿੱਠਾ
1: ਕਿਹਦੇ ਇਸ਼ਕ ਦੇ ਗਾਣੇ ਗਾਈ ਜਾਣ ਡਿਆ ਤੈਨੂੰ ਕਿਸੇ ਨਾਲ ਇਸ਼ਕ ਤੇ ਨਹੀਂ ਹੋ ਗਿਆ ਕਿਤੇ
0: ਓਏ ਹੋਏ ਲਾਲਾ ਸਾਡੇ ਭਾਗਾਂ 'ਚ ਇਸ਼ਕ ਕਿੱਥੋਂ ਆਇਆ
1: ਹੈ
0: ਸਾਡੇ ਹੱਥਾਂ ਤੇ ਤਾਂ ਇਸ਼ਕ ਦੀ ਰੇਖਾ ਹੀ ਨਹੀਂ
1: ਓਹੋ
0: ਓਏ ਹੋਏ ਰੱਬਾ ਜੇ ਇੱਕ ਅੱਧੀ ਇਸ਼ਕ ਦੀ ਰੇਖਾ ਉਹ ਤੂੰ ਸਾਡੇ ਹੱਥਾਂ 'ਚ ਵੀ ਪਾ ਦਿੰਦਾ ਤੇਰਾ ਕੁਝ ਥੁੜ ਜਾਣਾ ਸੀ ਯਾਰ
1: ਹੋਏ ਫੁੰਮਣਾ ਜੇ ਤੇਰੇ ਹੱਥ ਵਿੱਚ ਇਸ਼ਕ ਦੀ ਰੇਖਾ ਹੈ ਨੀ ਤੇ ਇਸ਼ਕ ਦੇ ਗਾਣੇ ਕਿਉਂ ਗਾਉਂਦਾ ਫਿਰਦਾ ਤੂੰ
0: ਲਾਲਾ ਲਾਲਾ ਸਾਰੇ ਪਿੰਡ 'ਚ ਧੁੰਮਾਂ ਪਈਆਂ ਨੇ ਧੁੰਮਾਂ
1: ਇਹ ਜੀ ਕਿਹੜੀ ਗੱਲ ਹੈ ਬਈ ਜਿਹੜੀ ਲਾਲੇ ਲਕਸ਼ਮੀ ਦਾਸ ਤੋਂ ਲੁਕੀ ਹੋਈ ਹੈ
0: ਓਏ ਸੌਂ ਰੱਬ ਦੀ ਲਾਲਾ ਸੌਂ ਰੱਬ ਦੀ ਆਏ ਆਏ ਆਏ ਨਿੰਮੋ ਤੇ ਲੋੜੇ ਦਾ ਰੂਪ ਆ ਲੋੜੇ ਦਾ
1: ਹੋਏ ਫੁੰਮਣਾ ਮਾਚਾਣੀ ਤੇ ਨਿੱਕੀ ਹੁੰਦੀ ਦੇ ਨਕਸ਼ ਬੜੇ ਤਿੱਖੇ ਹੁੰਦੇ ਸੀ
0: ਜਿਹੜਾ ਉਹਨੂੰ ਇੱਕ ਵਾਰ ਵੇਖ ਲੈਂਦਾ ਬਸ ਵੇਖਦੀ ਰਹਿ ਜਾਂਦਾ ਲਾਲਾ
1: ਹਾਏ ਨਿੱਕੀ ਹੁੰਦੀ ਕਦੇ ਕਦੇ ਹੱਟੀ ਤੇ ਸੌਦਾ ਲੈਣ ਆ ਜਾਂਦੀ ਹੁੰਦੀ ਸੀ ਪਰ ਜਦੋਂ ਦੀ ਜਵਾਨ ਹੋਈ ਹੈ ਉਦੋਂ ਦੀ ਘੱਟ ਹੀ ਆਉਂਦੀ ਹੈ ਹੱਡੀ ਤੇ ਸੌਦਾ ਲੈਣ
0: ਓਏ ਲਾਲਾ ਓਏ ਉਹਦੇ ਚਾਚੇ ਤਾਂ ਹਰ ਇੱਕ ਦੀ ਜ਼ੁਬਾਨ ਤੇ ਆ ਭਾਵੇਂ ਕੋਈ ਬੁੱਢਾ ਹੋਵੇ ਤੇ ਭਾਵੇਂ ਕੋਈ ਜਵਾਨ
1: ਪਰ ਮੈਨੂੰ ਕੀ ਆ ਹੈ ਮੈਂ ਉਹਦੇ ਤੋਂ ਕੀ ਲੈਣ ਹੈ ਤੂੰ ਆਲਾ ਫੜ ਗੁੜ ਤੇ ਆਪਣੇ ਘਰ ਨੂੰ ਜਾ
0: ਠੀਕ ਆ ਠੀਕ ਆ ਲਾਲਾ ਓਏ ਗੁੜ ਨਾਲ ਇਸ਼ਕ ਮਿੱਠਾ ਹੋਏ ਹੋਏ ਓ ਰੱਬਾ ਲੱਗ ਨਾ ਕਿਸੇ ਨੂੰ ਜਾਵੇ ਗੁੜ ਨਾਲ ਇਸ਼ਕ
1: ਹਾਏ ਮਰ ਜਾਣੀ ਹੈ ਨਿੰਮੋ ਤੂੰ ਇੰਨੀ ਸੋਹਣੀ ਨਿਕਲੀ ਉਹ ਕਦੇ ਪਾ ਸਾਡੀ ਹੱਟੀ ਵੱਲ ਪੇਰਾ ਨੀ ਮੈਂ ਨਾਮ ਜਪਾ ਹੁਣ ਤੇਰਾ ਨੀ ਪਾ ਹੱਟੀ ਵੱਲ ਕੇ

0: ਤੇਰਾ ਚੰਨ ਗਿਆ ਈ ਕਿੱਥੇ ਐ ਜਿਹੜਾ ਆ ਕੇ ਮੁੜ ਜਾਊ। ਉਹ ਅਸੀਂ ਤਾਂ ਹਰ ਵੇਲੇ ਤੇਰੇ ਰਾਜ ਪਲਕਾਂ ਵਿਛਾਈ ਬੈਠੇ ਆ।
1: ਤੇਰੀਆਂ ਪਲਕਾਂ ਨਾ ਹੋ ਗਈਆਂ ਡਬਲ ਬੈੱਡ ਹੋ ਗਿਆ।
0: ਹਾਏ ਨਿੰਮੋ, ਬਈ ਸਾਡਾ ਦਿਲ ਚੀਰ ਕੇ ਵੇਖੇ ਨਾ ਤਾਂ ਤੈਨੂੰ ਪਤਾ ਲੱਗੇ।
1: ਕਹਿ ਲਿਆ ਜੇ ਦਿਲ ਚੀਰਿਆ ਤੇ ਵਿੱਚੋਂ ਖੂਨ ਨਿਕਲਣਾ।
0: ਹਾਏ, ਤੇ ਇਸੇ ਖੂਨ ਦੇ ਹਰ ਕਤਰੇ ਤੇ ਤੇਰਾ ਨਾਂ ਲਿਖਿਆ।
1: ਕਹਿ ਲਿਆ, ਕਹਿ ਲਿਆ ਹੱਥ ਛੱਡ ਮੇਰਾ।
0: ਓਏ ਹਾਏ, ਓਏ ਜੱਟਾਂ ਦੇ ਪੁੱਤ ਇੱਕ ਵਾਰ ਜਿਹਦਾ ਹੱਥ ਫੜ ਲੈਂਦੇ ਆ ਨਾ ਫੇਰ ਨਹੀਂ ਛੱਡਦੇ।
1: ਮੈਂ ਚੱਲੀ ਆ।
0: ਮੇਰੀ ਗੱਲ ਤੇ ਸੁਣ ਜਾ ਨਿੰਮੋ।
1: ਵੀ ਆ ਕੇ ਸੁਣਦੀ ਆ, ਪਹਿਲਾਂ ਮੈਂ ਲਾਲੇ ਦੀ ਹੱਟੀਓਂ ਖੁਸ਼ਬੂਦਾਰ ਤੇਲ ਲੈ ਆਵਾਂ।
0: ਹਾਏ ਹਾਏ, ਚਲੀ ਗਈ ਆ, ਕੋਈ ਗੱਲ ਨਹੀਂ, ਤੇਲ ਲੈ ਕੇ ਇਸੇ ਰਸਤੇ ਤੋਂ ਹੀ ਮੁੜ ਕੇ ਜਾਣਾ ਹੈ ਨਾ। ਮੈਂ ਇੱਥੇ ਬਹਿ ਕੇ ਹੀ ਨਿੰਮੋ ਦੀ ਉਡੀਕ ਕਰਨੀ ਹੈ।
2: ਨਿਤ ਨਿੰਮੋ ਨਿੰਮੋ ਕਰਦੇ ਨੀ, ਉਹ ਅਸੀਂ ਰਾਤ ਰੀ ਵਿੱਚ ਮਰਦੇ ਨੀ। ਹੋ ਨਿਤ ਨਿੰਮੋ ਨਿੰਮੋ।
3: ਸਤਿ ਸ੍ਰੀ ਅਕਾਲ ਕਰਨੈਲ ਸਿੰਘ, ਸਤਿ ਸ੍ਰੀ ਅਕਾਲ। ਬੜੇ ਜੱਟ ਚੜਦੇ ਮਿਰਜ਼ੇ ਖਾਨ ਨੂੰ, ਜੱਟ ਵੰਝੜੇ ਦਿੰਦੇ ਮੱਤ, ਅਗੇ ਭੱਠ ਰਿਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ, ਹੱਸ ਕੇ ਲਾਉਂਦੀਆਂ ਯਾਰੀਆਂ ਤੇ ਰੋ ਕੇ ਦਿੰਦੀਆਂ ਦੱਸ, ਉਹ ਲੱਥੀ ਹੱਥ ਨਾ ਆਵਦੀ ਦਾਨਿਸ਼ਮੰਦਾਂ ਦੀ ਪੱਤ। ਮੈਂ ਕਿਹਾ ਭਾਗ ਲੱਗੇ ਰਹਿਣ ਕਾਲ ਸਿੰਘ, ਭਾਗ ਲੱਗੇ ਰਹਿਣ। ਭਾਈ ਬੜੇ ਨਰੋਇਆ ਬਲਦ ਨੇ ਤੇਰੇ, ਭਾਈ ਤੇਰੀ ਹਵੇਲੀ ਵੇਖ ਕੇ ਆਇਆ। ਵਾਹ ਵਾਹ ਵਾਹ ਵਾਹ, ਕਿਆ ਬਾਤ ਆ ਭਾਈ, ਕਿਆ ਬਾਤ ਆ।
0: ਓਏ ਮੀਰਜ਼ਾਦਿਆ, ਓਏ ਬਲਦ ਮੈਨੂੰ ਆਪਣੀ ਜਾਨ ਨਾਲੋਂ ਵੀ ਵੱਧ ਪਿਆਰੇ ਆ।
4: ਪਾਪਾ ਛੇਤੀ ਚੱਲ, ਮੈਂ ਮੇਲੇ ਚ

0: ਫੜ ਪੈਸੇ ਪਹਿਲਾਂ ਮੁੰਡੇ ਨੂੰ ਜਲੇਬੀਆਂ ਖਵਾ ਲਿਆ ਤੂੰ
1: ਜਲੇਬੀਆਂ ਚੰਗਾ ਚੌਧਰੀ ਇਕਬਾਲ ਬਣੇ ਰਹਿਣ
0: ਕਿੱਥੇ ਤੇਰੀ ਯਾਦ ਚ ਗਵਾਚਾ ਸਾਂ ਆ ਮੀਰਜ਼ਾਦਾ ਹੋਰ ਹੀ ਪਾਣੀ ਚ ਮਧਾਣੀ ਫੇਰ ਗਿਆ
2: ਲਾਲਾ
3: ਤੂੰ ਤੇ ਮੇਰਾ ਕਲੇਜਾ ਹੀ ਕੱਢ ਕੇ ਰੱਖ ਦਿੱਤਾ ਬੋਲ ਕੀ ਲੈਣਾ
2: ਖੁਸ਼ਬੂਦਾਰ ਤੇਲ ਹੈਗਾ
3: ਖੁਸ਼ਬੂਦਾਰ
2: ਆਹੋ ਮੇਰੀ ਸਹੇਲੀ ਰੁਕੋ ਕਹਿੰਦੀ ਸੀ ਉਹਨੇ ਤੇਰੀ ਹੱਟੀ ਤੋਂ ਲਿਆਂਦਾ ਈ
3: ਮੈਂ ਤੈਨੂੰ ਉਹਦੇ ਨਾਲ ਵੀ ਵਧੀਆ ਖੁਸ਼ਬੂਦਾਰ ਤੇਲ ਦਿਆਂਗਾ ਜਿਹਦੇ ਵਿੱਚੋਂ ਗੁਲਾਬ ਦੇ ਫੁੱਲਾਂ ਦੀ ਮਹਿਕ ਆਏਗੀ ਚਮੇਲੀ ਦੇ ਫੁੱਲਾਂ ਦੀ ਮਹਿਕ ਆਏਗੀ
2: ਆਲੇ ਫੜ ਪੈਸੇ ਤੇ ਦੇ ਖੁਸ਼ਬੂਦਾਰ ਤੇਲ
3: ਪੈਸਿਆਂ ਦੀ ਕੀ ਲੋੜ ਹੈ ਤੂੰ ਭਾਵੇਂ ਸਾਰਾ ਪੀਪਾ ਹੀ ਲੱਦ ਕੇ ਲੈ ਜਾ ਆਪਾਂ ਕਿਹੜਾ ਤੇਰਾ ਹੱਥ ਫੜਨਾ
2: ਲਿਆ ਫੜਾ ਤੇਲ ਕਿਵੇਂ ਉੱਲੂ ਵਾਂਗੂ ਵੇਖੀ ਜਾਂਦਾ
3: ਫੇਰ ਵੀ ਆਵੀ ਹਾਏ ਨੀ ਇੱਦਾਂ ਲੱਗਦੀ ਹੈ ਜਿੱਦਾਂ ਕਿਸੇ ਮੂਰਤੀ ਨੂੰ ਦੁੱਧ ਤੇ ਕੇਸਰ ਚ ਪਾ ਕੇ ਇਸ਼ਨਾਨ ਕਰਿਆ ਹੋਵੇ
2: ਅੱਜ ਮੈਂ ਆਪਣੇ ਵਾਲਾਂ ਨੂੰ ਖੁਸ਼ਬੂਦਾਰ ਤੇਲ ਲਾ ਕੇ ਆਪਣੇ ਤਾਰੇ ਨੂੰ ਦੱਸਾਂਗੀ ਕਿ ਅਸਲੀ ਮਹਿਕ ਕੀ ਹੁੰਦੀ ਹੈ ਮੋਈ ਰੁਕੋ ਆਪਣੇ ਵਾਲਾਂ ਨੂੰ ਖੁਸ਼ਬੂਦਾਰ ਤੇਲ ਲਾ ਕੇ ਲੋਕਾਂ ਦੇ ਆਸ਼ਕ ਪੁੜਦੀ ਫਿਰਦੀ ਹੈ ਪਹਿਲਾਂ ਮੈਂ ਆਪਣੇ ਵਾਲਾਂ ਨੂੰ ਤੇਲ ਤੇ ਲਾਵਾਂ ਅਸਾਂ ਗੁੰਦਾਈਆਂ ਮੇਡੀਆਂ ਵੀ ਸਾਨੂੰ ਵੇਖਣਿਆ ਅਸਾਂ ਗੁੰਦਾਈਆਂ ਮੇਡੀਆਂ ਵੀ ਸਾਨੂੰ
4: ਵੇਖਣਿਆ
2: ਮੈਂ ਆਪਣੇ ਵਾਲਾਂ ਨੂੰ ਉਹੀ ਖੁਸ਼ਬੂਦਾਰ ਤੇਲ ਲਾ ਰਹੀ ਹਾਂ ਜਿਹੜਾ ਤੂੰ ਲਾਲੇ ਦੀ ਹੱਟੀਓਂ ਲਿਆ ਕੇ ਆਪਣੇ ਵਾਲਾਂ ਨੂੰ ਲਾਇਆ ਸੀ ਅਸਾਂ ਗੁੰਦਾਈਆਂ ਮੇਡੀਆਂ ਵੀ ਸਾਨੂੰ ਵੇਖਣਿਆ ਅੱਜ ਮੈਂ ਆਪਣੇ ਵਾਲਾਂ ਨੂੰ ਖੁਸ਼ਬੂਦਾਰ ਤੇਲ ਲਾ ਕੇ ਤਾਰੇ ਨੂੰ ਸੁੰਘਾਵਾਂਗੀ ਤੇ ਦੱਸਾਂਗੀ ਕਿ ਅਸਲੀ ਖੁਸ਼ਬੂ ਕੀ ਹੁੰਦੀ ਹੈ
4: ਅੱਛਾ ਨੀ ਵਿਖਾ ਤਾਂ ਸਹੀ ਨੀ ਕਿਹੜਾ ਤੇਲ ਵਾਲਾਂ ਨੂੰ ਲਾਈ ਜਾਂਦੀ ਹੈ ਓਹੋ ਨੀ ਮੋਈਏ ਇਹ ਖੁਸ਼ਬੂਦਾਰ ਤੇਲ ਨਹੀਂ ਇਹ ਤਾਂ ਸ਼ਹਿਦ ਹੈ ਜਿਹੜਾ ਆਪਣੇ ਵਾਲਾਂ ਨੂੰ ਲਾਈ ਜਾਂਦੀ ਹੈ
2: ਕੀ ਕਹਿੰਦੀ ਹੈ ਮਰ ਜਾਣਾ ਲਾਲਾ ਮੈਨੂੰ ਖੁਸ਼ਬੂਦਾਰ ਤੇਲ ਦੀ ਜਗ੍ਹਾ ਸ਼ਹਿਦ ਦੇ ਦਿੱਤਾ ਈ ਹਾਏ ਵੇ ਹਾਏ ਮੈਂ ਆਪਣੇ ਵਾਲਾਂ ਨੂੰ ਸ਼ਹਿਦ ਲਾਈ ਜਾਂਦੀ ਹਾਂ ਹਾਏ ਵੇ ਮੇਰੇ ਵਾਲ ਜੁੜ ਗਏ ਹਾਏ ਨੀ ਰੁਕੋ ਹੁਣ ਕੀ ਹੋਊ
4: ਨੀ ਐਵੇਂ ਸ਼ੁਦੈਣ ਨਾ ਬਣ ਸ਼ਹਿਦ ਨਾਲ ਲਿਬੜੇ ਵਾਲਾਂ ਨੂੰ ਧੋ ਲੈ ਮੈਂ ਤੈਨੂੰ ਆਪਣੇ ਘਰੋਂ ਖੁਸ਼ਬੂਦਾਰ ਤੇਲ ਲਿਆ ਕੇ ਦਿੰਨੀ ਆ ਅੱਛਾ
2: ਨੀ ਛੇਤੀ ਜਾ ਤੇ ਛੇਤੀ ਆ ਤਾਰਾ ਮੈਨੂੰ ਖੂਹ ਤੇ ਬੈਠਾ ਉਡੀਕਦਾ ਹੋਣਾ ਏ ਹਾਣੀ ਹਾਏ ਨਿਤ ਤਾਰਾ ਤਾਰਾ ਕਰਦੀ ਮੈਂ ਆਪੇ ਤਾਰਾ

ਮਾਤ ਫਰਮਾ ਰਹੇ ਸੀ ਝਲਕੀ ਇਸ਼ਕ ਚ ਕਮਲੀ, ਜਿਸ ਦੀ ਲੇਖਿਕਾ ਸਨ ਜਸਵੀਰ ਕੌਰ। ਆਹੁਣ ਸੁਣਦੇ ਹਾਂ ਚੰਦ ਪੰਜਾਬੀ ਗੀਤ। ਸਭ ਤੋਂ ਪਹਿਲਾਂ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ 'ਚ ਇਹ ਗੀਤ, ਜਿਸ ਦੇ ਵਿੱਚ ਉਹਨਾਂ ਨੇ ਪਿੰਡ ਦੀ ਹਵਾ ਦੇ ਬਾਰੇ 'ਚ ਜੋ ਗੱਲ ਕੀਤੀ ਹੈ। ਵਾਕਈ ਹੀ ਪਿੰਡ ਦੀ ਹਵਾ ਬੜੀ ਹੀ ਖੂਬਸੂਰਤ, ਮਿੱਠੀ ਜਿਹੀ। ਆਓ ਸੁਣਦੇ ਹਾਂ ਉਹਨਾਂ ਦੀ ਆਵਾਜ਼ 'ਚ ਇਹ ਗੀਤ।

0: ਹੁਣ ਸੁਣਦੇ ਹਾਂ। ਸੁਰਜੀਤ ਬਿਦਰਖੀਏ ਦਾ ਗਾਇਆ ਹੋਇਆ ਬੜਾ ਹੀ ਮਕਬੂਲ ਤੇ ਖੂਬਸੂਰਤ ਗੀਤ, ਜਿਸ ਦੇ ਵਿਚ ਉਹਨਾਂ ਨੇ ਪੰਜਾਬ ਦੀ ਕੁੜੀ ਦਾ ਖਾਸ ਜ਼ਿਕਰ ਕੀਤਾ ਹੈ।
1: ਕੋਈ ਆਖਦਾ ਜੀਤੋ ਜੀਤੋ।

ਤੁਸੀਂ ਸੁਣ ਰਹੇ ਹੋ ਪੰਜਾਬੀ ਗੀਤ। ਆ ਹੁਣ ਸੁਣਦੇ ਹਾਂ ਬੜੀ ਹੀ ਖੂਬਸੂਰਤ ਆਵਾਜ਼ ਦੀ ਮਲਿਕਾ ਸੁਰਿੰਦਰ ਕੌਰ ਦੀ ਆਵਾਜ਼ ਚ ਇੱਕ ਗੋਰੀ ਦੀਆਂ ਝਾਂਜਰਾਂ ਜੋ ਕਿ ਜਦੋਂ ਛਣਕਦੀਆਂ ਨੇ ਤੇ ਗਲੀਆਂ ਦੇ ਵਿੱਚ ਡੰਡ ਪੈਂਦੇ ਨੇ। ਸੋ ਆਓ ਇਸ ਖੂਬਸੂਰਤ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ ਸੁਣਦੇ ਹਾਂ।

ਇਸੇ ਸੁਰਿੰਦਰ ਕੌਰ ਦਾ ਗਾਇਆ ਹੋਇਆ ਬੜਾ ਹੀ ਮਕਬੂਲ ਤੇ ਖੂਬਸੂਰਤ ਗੀਤ ਆਉਣ ਸੁਣਦੇ ਹਾਂ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ ਚ ਬੜਾ ਹੀ ਪਿਆਰਾ ਗੀਤ।

ਸੋ ਇੱਕ ਮੁਟਿਆਰ ਤੇ ਗੱਭਰੂ ਦੀ ਗੱਲਬਾਤ ਜਿਹੜੀ ਤੁਸੀਂ ਸੁਣੀ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ ਚ ਅਗਲਾ ਗੀਤ ਅਸੀਂ ਸੁਣ ਰਹੇ ਹਾਂ ਜੇ ਇੱਕ ਮੁਟਿਆਰ ਆਪਣੀ ਖੁਸ਼ੀ ਨੂੰ ਇਜ਼ਹਾਰ ਕਰਦੀ ਹੋਈ ਨੱਚਦੀ ਹੈ ਉਸ ਨੱਚਦੀ ਹੋਈ ਮੁਟਿਆਰ ਨੂੰ ਲੋਕ ਅਕਸਰ ਦੇਖਦੇ ਨੇ ਤੇ ਕਈ ਤਰ੍ਹਾਂ ਦੇ ਗੱਲਾਂ ਜਿਹੜੀਆਂ ਨੇ ਉਹ ਵੀ ਹੁੰਦੀਆਂ ਨੇ ਸੋ ਕਮਲਜੀਤ ਨੀਰੂ ਕਿਸ ਤਰ੍ਹਾਂ ਸਾਨੂੰ ਦੱਸ ਰਹੀ ਹੈ ਵੀ ਲੋਕੀ ਕਹਿੰਦੇ ਬਸ ਕਰ ਬਸ ਕਰ ਸੋ ਇਹ ਗੀਤ ਸੁਣਦੇ ਹਾਂ ਆਵਾਜ਼ ਕਮਲਜੀਤ ਨੀਰੂ ਦੀ

ਸੋ ਸਾਮੀਨ ਕਮਲਜੀਤ ਨੀਰੂ ਦੇ ਗਾਏ ਇਸ ਗੀਤ ਦੇ ਨਾਲ ਹੀ ਹੁੰਦੇ ਇਸ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਇੱਥੇ ਮੁੱਕਦਾ ਹੈ। ਇਨਸ਼ਾਅੱਲਾ ਕੱਲ੍ਹ ਸ਼ਾਮ ਫਿਰ ਮੁਲਾਕਾਤ ਹੋਏਗੀ, ਉਦੋਂ ਤੱਕ ਲਈ ਦੇ ਦਿਓ ਇਜਾਜ਼ਤ। ਖੁਦਾ ਹਾਫਿਜ਼।

0: ਆਜੋ ਆਜੋ ਬਲ ਸਾਹਿਬ ਆਜੋ ਬੱਚਿਆਂ ਵਾਲੇ ਆਜੋ
1: ਰਾਮ ਜੀ ਜੈ ਹਿੰਦ ਜੀ
0: ਜੈ ਜੀ ਜੈ ਜੀ ਬਲ ਸਾਹਿਬ ਕੀ ਹਾਲ ਚਾਲ ਹੈ
1: ਹਾਲ ਚਾਲ ਰੁੜੀਆ ਰਾਮ ਜੀ ਬਾਅਦ ਚ ਦੱਸਾਂਗੇ ਤੁਸੀਂ ਕਹਿੰਦੇ ਹੁੰਦੇ ਸੀ ਨਾ ਵੀ ਚਾਰ ਚੰਦ ਲਾਈਏ ਆਪਾਂ ਬੈਠਕ ਨੂੰ ਚਾਰ ਦਾ ਤਾਂ ਪਤਾ ਨੀ ਅੱਜ ਆਪਾਂ ਤਿੰਨ ਚੰਦ ਲਾਤੇ
0: ਆਪਾਂ ਦੇਖ ਲਿਆ ਸੱਜਣ ਆਏ ਨੇ
1: ਹਾਂ ਅੱਜ ਆਪਾਂ ਨਾਲ ਲੈ ਕੇ ਆਏ ਹਾਂ ਡਾਕਟਰ ਭੱਟੀ ਸਾਹਿਬ ਨੂੰ ਤੇ ਇਹਨਾਂ ਦੀ ਵੀ ਬਹੁਤ ਚਿਰਾਂ ਦੀ ਖਾਹਿਸ਼ ਸੀਗੀ ਇਹ ਕਹਿੰਦੇ ਮੈਂ ਰੁੜੀਆ ਰਾਮ ਜੀ ਦੇ ਨਾਲ ਬੈਠਕ ਦੇਖਣੀ ਹੈ ਜਾ ਕੇ
0: ਅਈਆ ਰੁੜੀਆ ਰਾਮ ਦੀ ਬੈਠਕ ਦੇਖਣੀ
1: ਹੈ ਰਾਮ ਦੀ ਬੈਠਕ ਦੇਖਣੀ ਹੈ ਸਾਨੂੰ ਕੌਣ ਗਿਣਦਾ ਜੀ ਵਿੱਚ ਤੇ ਮੈਂ ਕਿਹਾ ਫੇ ਇਹਨਾਂ ਦੀ ਖਾਹਿਸ਼ ਪੂਰੀ ਕਰ ਦਿੰਦੇ
0: ਦੇਖੋ ਗੱਲ ਹੈ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਤਾਂ ਭੱਟੀ ਜੀ ਤੁਹਾਨੂੰ ਗੱਲ ਹੈ ਕਿ ਦੇਖੋ ਜਿਹੜੀ ਬੈਠਕ ਦੀ ਪ੍ਰਚਲਨ ਹੈ ਜਾਂ ਬੈਠਕ ਦਾ ਆਪਾਂ ਕਹਿੰਦੇ ਕਿ ਇਸ ਬੈਠਕ ਦੀ ਇਹ ਤਾਂ ਜਿੱਦਾਂ ਕਹਿੰਦੇ ਕਿ ਬੈਠਕ ਚਿਰਾਂ ਤੋਂ ਚੱਲਦੀ ਆ ਰਹੀ ਹੈ ਚਾਰ ਚੰਨ ਇੱਥੇ ਬੜੇ ਬੜੇ ਚੰਨ ਜਿਹੜੇ ਲੱਗਦੇ ਰਹੇ ਹੈ ਗੱਲ ਸਿਰਫ ਇਹੀ ਹੁੰਦੀ ਹੈ ਕਿ ਅੱਜ ਬੈਠਕ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ ਕਿਉਂ ਕਿਤੇ ਨਾ ਕਿਤੇ ਤੁਸੀਂ ਆਪਾਂ ਆਮ ਹੀ ਸਾਰੇ ਜਾਣਦੇ ਹਾਂ ਚਾਹੇ ਆਪਾਂ ਪਿੰਡ ਦੀ ਗੱਲ ਕਰ ਲਈਏ ਚਾਹੇ ਸ਼ਹਿਰ ਦੀ ਗੱਲ ਕਰ ਲਈਏ ਅੱਗੇ ਤਰਕਾਲਾਂ ਨੂੰ ਇੱਕ ਦੂਜੇ ਦੇ ਘਰ ਜਾ ਕੇ ਬਹਿ ਜਾਂਦੇ ਸੀਗੇ ਬੈਠਕ ਚ ਗੱਲਾਂ ਬਾਤਾਂ ਸਾਂਝੀਆਂ ਕਰਦੇ ਸੀ ਦੁੱਖ ਸੁੱਖ ਫੋੜਦੇ ਸੀ ਹਨਾ ਉਹਦੇ ਨਾਲ ਜਿਹੜਾ ਇੱਕ ਸਾਡਾ ਮਨੁੱਖੀ ਜਾਂ ਮਾਨਵੀ ਰਿਸ਼ਤਾ ਸੀ ਉਹ ਪਕੇਰਾ ਹੁੰਦਾ ਸੀ ਪੱਧਰ ਸੀ ਇੱਕ ਦੂਜੇ ਦੀ ਦੁੱਖ ਤਕਲੀਫ ਦਾ ਇੱਕ ਦੂਜੇ ਨਾਲ ਸਾਂਝ ਦਾ ਉਹਦਾ ਜਿੱਦਾਂ ਦਾਇਰਾ ਸੀ ਨਾ ਉਹ ਬੜਾ ਵਿਸ਼ਾਲ ਹੁੰਦਾ ਸੀ ਇਸੇ ਕਰਕੇ ਆਪਾਂ ਕਹਿੰਦੇ ਕਿ ਸਾਡੀ ਜਿਹੜੀ ਭਾਈਚਾਰਕ ਸਾਂਝ ਹੈ ਆਪਾਂ ਆਪਣੇ ਮੁਲਕ ਦੀ ਜਾਂ ਆਪਣੇ ਖਿੱਤੇ ਦੀ ਪੰਜਾਬ ਦੀ ਜਦੋਂ ਗੱਲ ਕਰਦੇ ਹਾਂ ਇਸੇ ਕਰਕੇ ਪੰਜਾਬੀ ਜਾਣੇ ਜਾਂਦੇ ਆ ਨਾ ਪੰਜਾਬੀ ਆਪਣੇ ਖਾਣ ਪੀਣ ਪਹਿਰਾਵਾ ਔਰ ਭਾਈਚਾਰੇ ਕਰਕੇ ਜ਼ਿਆਦਾ ਆਪਣੀ ਬੋਲੀ ਕਰਕੇ ਜਾਣੇ ਜਾਂਦੇ
2: ਬਿਲਕੁਲ ਤੇ ਬੈਠਕ ਚ ਆਣਾ ਜੀ ਮੇਰਾ ਵੀ ਮੈਨੂੰ ਸੀਗਾ ਕਿ ਕੋਈ ਗੱਲਾਂ ਬਾਤਾਂ ਜਿਹੜੀਆਂ ਨੇ ਜੇ ਚੰਗੀਆਂ ਹੁੰਦੀਆਂ ਨੇ ਨਾ ਕਿਤੇ ਤੇ ਉਹ ਹੁੰਦੀਆਂ ਬੈਠਕ ਚ ਰੁੜੀਆ ਰਾਮ ਜੀ ਅਸੀਂ ਤੁਹਾਡੀ ਬੈਠਕ ਚ ਆਏ ਆ ਤੇ
0: ਅਕਲ ਦਾ ਬੂਟਾ ਵੀ ਕਹਿੰਦੇ ਹੁੰਦੇ ਆ
2: ਬਿਲਕੁਲ
0: ਅਕਲ ਦਾ ਬੂਟਾ ਜਿਹੜਾ ਹੈ ਉਹ ਬੈਠਕ ਚ ਹੀ ਲੱਗਦਾ ਹੈ ਹੁਣ ਅੱਜ ਆਪਾਂ ਨਿਆਣਿਆਂ ਨਾਲ ਅੱਜ ਕੱਲ੍ਹ ਲੋਕੀ ਸਾਰੇ ਕਹੀ ਤਾਂ ਜਾਂਦੇ ਆ ਜੀ ਅੱਜ ਦੇ ਨਿਆਣੇ ਸੁਣਦੇ ਨੀ ਜਾਂ ਅੱਜ ਦੇ ਨਿਆਣੇ ਦਾ ਫਰਕ ਬਹੁਤ ਹੈ ਸਾਡੇ ਨਾਲੋਂ ਜਦੋਂ ਤੁਸੀਂ ਨਿਆਣੇ ਨਾਲ ਬੈਠਣਾ ਹੀ ਨੀ
2: ਬਿਲਕੁਲ
0: ਕੋਈ ਗੱਲਬਾਤ ਹੀ ਨੀ ਕਰਨੀ ਕੋਈ ਦੁੱਖ ਸੁੱਖ ਹੀ ਨੀ ਨਿਆਣੇ ਨਾਲ ਸਾਂਝਾ ਕਰਨਾ ਨਿਆਣੇ ਆਪਣੇ ਟੈਲੀਫੋਨ ਤੇ ਲੱਗੇ ਤੁਸੀਂ ਆਪਣੇ ਟੈਲੀਫੋਨ ਤੇ ਲੱਗੇ ਹੋ ਤੇ ਫਿਰ ਕੀ ਭਾਲ ਦਿਓ ਕੀ ਤਵੱਕੋ ਕਰਦੇ
1: ਤੁਸੀਂ ਇਹ ਦੇਖੋ ਜੀ ਪੁਰਾਣੇ ਘਰਾਂ ਚ ਇੱਕ ਕਮਰੇ ਦਾ ਨਾਮ ਹੀ ਬੈਠਕ ਹੁੰਦਾ ਸੀ ਤੇ ਸਾਰਾ ਟੱਬਰ ਹੀ ਉਹਦੇ ਵਿੱਚ ਹੀ ਹੁੰਦਾ ਸੀ
0: ਹੁਣ ਬੈਠ ਕੇ ਡਰਾਇੰਗ ਰੂਮ ਬਣ ਗਈ ਉਹ ਚ ਸੋਫੇ ਬੈਠੇ ਆ ਤੇ ਬੰਦਾ ਬਹਿੰਦਾ ਨਹੀਂ
1: ਬੰਦਾ ਬਹਿੰਦਾ
2: ਨਹੀਂ ਮੈਂ ਬਲ ਸਾਹਿਬ ਇਹ ਵੀ ਸੁਣਿਆ ਕਿ ਬੈਠਕ ਵਿੱਚ ਇੱਕ ਜਗ੍ਹਾ ਹੁੰਦੀ ਸੀ ਪਿੰਡ ਚ ਬੈਠਕ ਨਾਂ ਦੀ ਤੇ ਉੱਥੇ ਜਾਣਾ ਤੇ ਜਿਹੜੇ ਬਜ਼ੁਰਗ ਘਰ ਦੇ ਹੋਣੇ ਉਹਨਾਂ ਨੇ ਆ ਕੇ ਕਹਿਣਾ ਆਪਣੇ ਬੱਚਿਆਂ ਨੂੰ ਕਿ ਵੀ ਅੱਜ ਬੈਠਕ ਚ ਜਾਣਾ ਤੁਸੀਂ ਤੇ ਉਹ ਜਾਣਾ ਕਿਉਂ ਕਹਿੰਦੇ ਵੀ ਉੱਥੋਂ ਸਿਆਣੀ ਗੱਲ ਸਿੱਖ ਕੇ ਆਣੀ ਆ ਤੇ ਤੁਸੀਂ ਸਿਆਣੇ ਬਣਨਾ ਤੇ ਬੈਠਕ ਚ ਬਹਿ ਕੇ
1: ਬੈਠਕ ਨੂੰ ਜੀ ਸੱਥ ਵੀ ਕਹਿੰਦੇ ਸੀ
2: ਸੱਥ
1: ਤੇ ਅੱਗੇ ਬਜ਼ੁਰਗ ਕਹਿੰਦੇ ਸੀ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਨਾ ਉਹ ਪੰਜਾਬ ਦੀਆਂ ਸੱਥਾਂ ਵਿੱਚੋਂ ਸ਼ੁਰੂ ਹੁੰਦੀ ਹੈ
0: ਬਿਲਕੁਲ
1: ਬਿਲਕੁਲ ਜੀ
0: ਇਹ ਦੇਖੋ ਨਾ ਜਿਹੜੀ ਬੈਠਕ ਦੋ ਤਰ੍ਹਾਂ ਦੀ ਹੈ
1: ਹਾਂਜੀ
0: ਇੱਕਦਮ ਦੇ ਡੰਡ ਬੈਠਕ
1: ਬਿਲਕੁਲ
0: ਇੱਕ ਬੈਠਕ
1: ਜੀ
0: ਨਾ ਡੰਡ ਬੈਠਕ ਰਹੀ ਨਾ ਬੈਠਕ ਰਹੀ
1: ਸਹੀ ਗੱਲ ਹੈ ਜੀ
0: ਹੈ ਕਿ ਨਹੀਂ
1: ਬਿਲਕੁਲ
0: ਸੋ ਇਸ ਕਰਕੇ ਡੰਡ ਜਿਹੜੇ ਆ ਉਹ ਹੋਰ ਭਾਸ਼ਾ ਚ ਚਲੇ ਗਏ ਜਾਂ ਹੋਰ ਪਾਸੇ ਚਲੇ ਗਏ ਤੇ ਬੈਠਕ ਜਿਹੜੀ ਆ ਉਹ ਸਾਡੀ ਡਰਾਇੰਗ ਰੂਮ ਚ ਬਦਲ ਗਈ
1: ਬਿਲਕੁਲ
0: ਤੇ ਉਹਦੇ ਚ ਹੁਣ ਜਾਂ ਤਾਂ ਪਰਦੇ ਦਿਖਦੇ ਆ ਜਾਂ ਸੋਫੇ ਦਿਖਦੇ ਆ ਜਾਂ ਕਹਿੰਦੇ ਹੁੰਦੇ ਕੋਈ ਅੱਜ ਤਸਵੀਰਾਂ ਦਿਖੀਆਂ ਤੇ ਪਰ ਬੰਦਿਆਂ ਦੇ ਜਿਹੜੀ ਆਪਾਂ ਕਹਿੰਦੇ ਹਾਂ ਨਾ ਉਹ ਸੋਭਤ ਉੱਥੇ ਨਹੀਂ ਹੈ
1: ਸਹੀ ਗੱਲ
0: ਹੈ ਨਾ ਸੋ ਇਸ ਕਰਕੇ ਇਹ ਬੜਾ ਜ਼ਰੂਰੀ ਹੈ ਕਿ ਇਹਦਾ ਨਾ ਜਿੱਦਾਂ ਕਹਿੰਦੇ ਕਿ ਜੀ ਹੁਣ ਆਪਾਂ ਗੱਲਾਂ ਕਰਦੇ ਹਾਂ ਤੇ ਇਹਦਾ ਕੀ ਮਤਲਬ ਰਹਿ ਗਿਆ ਉਹ ਭਾਈ ਹੋਕਾ ਤਾਂ ਦੇਣਾ ਚਾਹੀਦਾ ਹੈ ਹਨਾ ਜੇ ਕੋਠੇ ਚੜ ਕੇ ਰੌਲਾ ਪਾਵਾਂਗੇ ਨੀ ਵੀ ਸਾਨੂੰ ਆਹ ਤਕਲੀਫ਼ ਹੈ ਤੇ ਤੁਹਾਡੀ ਤਕਲੀਫ਼ ਹੱਲ ਕਿੱਦਾਂ ਹੋਊ
2: ਨਹੀਂ ਹੋਣੀ
0: ਨਹੀਂ ਹੋਣੀ ਨਾ ਸੋ ਇਸੇ ਕਰਕੇ

0: ਇਹਨੇ ਆ ਤੁਸੀਂ ਤਾਂ ਡਾਕਟਰ ਸਾਹਿਬ ਹੋ, ਤੁਸੀਂ ਡਾਕਟਰੀ ਦੀ ਭਾਸ਼ਾ ਪੜ੍ਹੀ ਹੋਈ ਹੈ, ਜਿਹੇ ਪੜ੍ਹਾਈ ਲਿਖਾਈ ਦੂਜੀ ਡਾਕਟਰੀ ਵਾਲੀ ਨਹੀਂ ਸੀ, ਤੇ ਮਤਲਬ ਜਿੱਦਾਂ ਕਹਿੰਦੇ ਆ ਕਿ ਪੜ੍ਹਾਈ ਲਿਖਾਈ ਡਾਕਟਰੀ ਦੀ ਹਰ ਇੱਕੋ ਪਾਸੇ ਨਹੀਂ ਹੁੰਦੀ ਵੀ ਸੂਏ ਲਾਉਣ ਵਾਲੀ ਡਾਕਟਰ ਹੁੰਦੇ ਆ,
1: ਹਨਾ ਭਾਸ਼ਾ ਦੇ ਡਾਕਟਰ,
0: ਹਰ ਭਾਸ਼ਾ ਦਾ, ਹਰ ਜਿੱਦਾਂ ਖਿੱਤੇ ਦਾ, ਹਰ ਖੇਤਰ ਦਾ ਇੱਕ ਮਾਹਰ ਜਿਹੜਾ ਬੰਦਾ ਉਹ ਡਾਕਟਰੀ ਹੈ। ਸੋ ਇਸ ਕਰਕੇ ਅੱਜ ਜ਼ਰੂਰੀ ਹੈ ਕਿ ਜੇ ਭਾਈ ਆਪਾਂ ਕੋਠੇ ਚੜ੍ਹ ਕੇ ਸਾਰੇ ਜਣੇ ਰੌਲਾ ਪਾਵਾਂਗੇ, ਉਹ ਆਪਾਂ ਆਪਣੇ ਦਿਨ ਮੋੜ ਲਓ, ਆਪਾਂ ਆਪਣਾ ਜਿਹੜਾ ਸੱਭਿਆਚਾਰ ਆ, ਆਪਣੀ ਵਿਰਾਸਤ ਆ, ਆਪਣਾ ਵਿਰਸਾ ਹੈ, ਆਪਣਾ ਭਾਈਚਾਰਾ ਹੈ, ਇਹਨੂੰ ਫਿਰ ਦੁਬਾਰਾ ਤੋਂ ਕਿਸੇ ਨਾ ਕਿਸੇ ਤਰ੍ਹਾਂ ਸੁਰਜੀਤ ਕਰੀਏ,
1: ਹਨਾ,
0: ਉਹ ਬੈਠਕ ਦੇ ਰੂਪ ਚ ਲੈ ਕੇ ਆਈਏ ਜਾਂ ਕਿਸੇ ਰੂਪ ਚ ਲੈ ਕੇ ਆਈਏ, ਤਾਂ ਕਿ ਜਿੰਨਾ ਆਪਾਂ ਇੱਕ ਦੂਜੇ ਦੇ ਅੱਜ, ਕਿਉਂਕਿ ਬਲ ਸਾਹਿਬ ਤੇ ਭੱਟੀ ਸਾਹਿਬ ਸਮੱਸਿਆ ਇਹ ਹੈ ਕਿ ਕੈਰੀ ਪਰਿਵਾਰ ਪ੍ਰਣਾਲੀ ਨੇ ਸਾਡੀਆਂ ਸਾਰੀਆਂ ਚੀਜ਼ਾਂ ਤੇ ਹੁੰਜੇ ਹੀ ਫਿਰਤਾ, ਰਿਸ਼ਤੇ ਨਾਤਿਆਂ ਤੇ ਜਾਂ ਰਿਸ਼ਤੇ ਨਾਤਿਆਂ ਦੀ ਕੀਮਤ ਦੇ ਉੱਤੇ ਸਾਨੂੰ ਸਮਝ ਹੀ ਹੈ ਨੀ ਕਿ ਇੱਕ ਰਿਸ਼ਤੇ ਦੀ ਸਾਡੇ ਲਈ ਕੀਮਤ ਕੀ ਹੈ, ਅੱਗ ਨੀ, ਕਿਉਂਕਿ ਅਸੀਂ ਰਿਸ਼ਤਿਆਂ ਚ ਪੈਦਾ ਹੁੰਦੇ ਹਾਂ, ਰਿਸ਼ਤਿਆਂ ਚ ਜਿਉਂਦੇ ਹਾਂ ਤੇ ਰਿਸ਼ਤਿਆਂ ਚ ਜਾਣੇ, ਸਹੀ ਸਾਡਾ ਸਮਾਜ ਹੈ, ਉਹ ਸਮਾਜ ਕੀ ਹੁੰਦਾ,
1: ਬਿਲਕੁਲ ਨਾ ਤਾਂ ਸਿਹਤ ਰਹੀ, ਦੇਖੋ ਤੁਸੀਂ ਕਿਹਾ ਨਾ ਵੀ ਨਾ ਤਾਂ ਉਹ ਬੈਠਕਾਂ ਰਹੀਆਂ ਨਾ ਸਿਹਤ ਰਹੀ, ਤੇ ਨਾ ਰਿਹਾ ਬੰਦੇ ਦੀ ਜਿਹੜੀ ਜਿਹੜੀ ਮਾਨਸਿਕ ਕਹਿੰਦੇ ਨਾ ਸਿਹਤ ਆ, ਉਹ ਵੀ ਵਿਗੜ ਗਈ,
0: ਬਿਲਕੁਲ। ਆਹ ਜੇ ਸਭ ਦੇਖੋ ਮੁੱਢਲੀ ਚੀਜ਼ ਦਾ ਤੁਸੀਂ ਭੱਟੀ ਸਾਹਿਬ ਕਿਹਾ, ਮਾਨਸਿਕ ਸਿਹਤ ਸਭ ਤੋਂ ਮੁੱਢਲੀ ਚੀਜ਼ ਹੈ, ਇਹ ਤੋਂ ਸਾਰੀਆਂ ਚੀਜ਼ਾਂ ਸ਼ੁਰੂ ਹੁੰਦੀਆਂ ਨੇ। ਤੋ ਇਸ ਕਰਕੇ ਜੇ ਮਾਨਸਿਕ ਸਿਹਤ ਅੱਜ ਮਨੋਰੋਗੀ ਤੁਹਾਨੂੰ ਜ਼ਿਆਦਾ ਮਿਲਣਗੇ, ਸਰੀਰਕ ਰੋਗੀ ਤਾਂ ਚਲੋ ਛੱਡੋ ਗੱਲ, ਕੱਲ ਮਨੋਰੋਗੀ ਜ਼ਿਆਦਾ ਨੇ,
1: ਸਹੀ ਗੱਲ ਜੀ।
0: ਸੋ ਇਸ ਕਰਕੇ ਜੇ ਆਪਾਂ ਮਾਨਸਿਕ ਤੌਰ ਤੇ ਤੰਦਰੁਸਤ ਰਹਿਣਾ ਹੈ ਤੇ ਸਾਨੂੰ ਜਿਹੜਾ ਇੱਕ ਦੂਜੇ ਦੇ ਨਾਲ ਜੁੜਨਾ ਪੈਣਾ ਹੈ, ਇਹਦਾ ਕਿਤੇ ਨਾ ਕਿਤੇ ਕਾਰਨ ਜਿਹੜਾ ਹੈ ਉਹ ਇਹੀ ਹੈ ਕਿ ਅਸੀਂ ਮਾਨਸਿਕ ਤੌਰ ਤੇ ਰੋਗੀ ਤਾਂ ਹੋ ਗਏ ਹਾਂ ਕਿ ਅਸੀਂ ਅੱਜ ਦੇਖੋ ਹਰ ਬੰਦਾ ਇਕੱਲਤਾ ਦਾ ਸ਼ਿਕਾਰ ਹੈ। ਤੁਸੀਂ ਕਿਸੇ ਵੀ ਬਜ਼ੁਰਗ ਕੋਲੇ ਬੈਠ ਜਾਓ, ਉਹ ਬਜ਼ੁਰਗ ਵੀ ਇਹੀ ਰੋਣਾ ਰੋਂਦਾ ਹੈ, ਹਨਾ, ਵੀ ਨਿਆਣੇ ਬਾਹਰ ਚਲੇ ਗਏ, ਹੁਣ ਇੱਥੇ ਘਰੇ ਇਕੱਲੇ ਬੈਠੇ ਰਹਿੰਦੇ ਹਾਂ, ਜੀ ਨਹੀਂ ਲੱਗਦਾ, ਹਨਾ, ਉਦਰੇਮਾ ਜਾਂ ਜਿੱਦਾਂ ਕਹਿੰਦੇ ਹਰ ਇਨਸਾਨ ਉਦਰੇਮੇ ਚ ਹੈ,
1: ਬਿਲਕੁਲ। ਇੱਕ ਇਕੱਲਾਪਨ ਜਿਹੜਾ ਹੈ ਨਾ ਕਹਿੰਦੇ ਉਹ ਇਹੀ ਆਇਆ ਕਿਉਂਕਿ ਅਸੀਂ ਸੱਥਾਂ ਚ ਬੈਠਣਾ, ਲੋਕਾਂ ਚ ਸਿਆਣਿਆਂ ਚ ਬੈਠਣਾ, ਸਿਆਣੀਆਂ ਗੱਲਾਂ ਕਰਨੀਆਂ, ਕੁਦਰਤ ਚ ਜਾਣਾ, ਇਹ ਚ ਬਹਿ ਕੇ ਜਿਹੜੀ ਸਿਖਲਾਈ ਹੁੰਦੀ ਹੈ ਨਾ ਬੰਦੇ ਦੀ, ਉਹ ਉਹਦੀ ਰੀਸ ਨੀ,
0: ਰੀਸ ਨੀ ਜੀ। ਦੇਖੋ ਜਾਨਵਰ ਵੀ ਇਕੱਠੇ ਬੈਠਦੇ ਆ,
1: ਬੈਠਦੇ,
0: ਜੀਵ ਜੰਤੂ ਵੀ ਇਕੱਠੇ ਬੈਠਦੇ ਆ, ਉਹ ਵੀ ਵਿਚਾਰਾਂ ਕਰਦੇ, ਉਹ ਵੀ ਗੱਲਾਂ ਕਰਦੇ, ਠੀਕ ਹੈ, ਉਹਨਾਂ ਦੀ ਭਾਸ਼ਾ ਸਾਨੂੰ ਸਮਝ ਨਹੀਂ ਆਉਂਦੀ, ਪਰ ਉਹ ਬਹਿੰਦੇ ਤਾਂ ਹੈ। ਔਰ ਉਡਾਰੀਆਂ ਵੀ ਦੇਖੋ ਤੁਸੀਂ ਅਸਮਾਨ ਦੇ ਵਿੱਚ ਇਕੱਠੇ ਭਰਦੇ ਕਿ ਨਹੀਂ,
1: ਬਿਲਕੁਲ।
0: ਸੋ ਇਸ ਕਰਕੇ ਜੇ ਇਕੱਲਤਾ ਦਾ ਜਿੱਦਾਂ ਕਹਿੰਦੇ ਕਿ ਇਕੱਲੇਪਣ ਦੇ ਵਿੱਚ ਤਾਂ ਮਨੁੱਖ ਨੂੰ ਜਿਹੜਾ ਹਿੱਸੇ ਆਇਆ, ਇਹ ਕਹਿੰਦਾ ਮੈਂ ਕਿਸੇ ਤੋਂ ਕੀ ਲੈਣਾ, ਉਹ ਆਪਾਂ ਨੂੰ ਕੀ
1: ਹੈ
0: ਨਾ, ਮੈਂ ਕਿਸੇ ਤੋਂ ਕੀ ਲੈਣਾ, ਬਹੁਤ ਕੁਛ ਲੈਣਾ ਪੈ ਜਾਂਦਾ ਜਦੋਂ ਟਾਈਮ ਆਉਂਦਾ।
2: ਜਦੋਂ ਤੁਸੀਂ ਆ ਰਹੇ ਸੀਗੇ ਰਾਜ, ਮੈਨੂੰ ਭੱਟੀ ਸਾਹਿਬ ਦੱਸ ਰਹੇ ਸੀਗੇ, ਉਹ ਕਹਿੰਦੇ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਕਥਾਰਸਿਸ, ਉਹ ਅੱਗੇ ਬੈਠ ਕੇ ਤਾਂ ਕੰਮ ਹੀ ਕਥਾਰਸਿਸ ਹੁੰਦਾ ਸੀ,
0: ਬਿਲਕੁਲ,
2: ਬੰਦੇ ਇਕੱਠੇ ਬਹਿ ਜਾਂਦੇ ਸੀਗੇ, ਉਹ ਆਪਣੇ ਮਨ ਦੇ ਜਿਹੜੇ ਵਲਵਲੇ ਆ ਉਹ ਨਿਕਲ ਜਾਂਦੇ ਸੀਗੇ ਤੇ ਮਨੋਰੋਗ ਤੋਂ ਬੰਦੇ ਬਚ ਜਾਂਦੇ
0: ਸੀ, ਬਚ ਜਾਂਦੇ ਸੀਗੇ। ਸੋ ਗੱਲ ਹੈ ਵੀ ਭੱਟੀ ਸਾਹਿਬ ਆਏ ਆ ਬੈਠਕ ਦੇ ਵਿੱਚ, ਤੇ ਹੁਣ ਬੈਠਕ ਦੇ ਜਿੱਦਾਂ ਕਹਿੰਦੇ ਬੈਠਕ ਦੀਆਂ ਕਈ ਚੀਜ਼ਾਂ ਐਸੀਆਂ ਹੈ, ਗੱਲਾਂ ਬਾਤਾਂ ਤਾਂ ਆਪਾਂ ਕਰਦੇ ਹਾਂ, ਭਗਾਉਣ ਪਾਣੀ ਵੀ ਸੁਣਾਉਂਦੇ ਆਪਾਂ, ਹੈ ਕਿ ਨਹੀਂ, ਤੋ ਗਾਉਣ ਦੇ ਬੋਲ ਲਾਉਂਦੇ ਆਪਾਂ
2: ਜੀ, ਸੁਣਾ ਦਿਓ ਜੀ।

0: ਹਾਂਜੀ ਰੜੀਆ ਰਾਮ ਜੀ,
1: ਦੇਖੋ ਬੱਚਿਆਂ ਵਾਲਿਓ, ਬੂਟੇ ਸਦਾ ਬਹਾਰ ਜਿੱਦਾਂ ਆਪਾਂ ਕਹਿੰਦੇ ਹਾਂ, ਇਹਦਾ ਇੱਕ ਵਕਤ ਹੈ। ਆਪਾਂ ਪਤਝੜੀ ਬੂਟੇ ਫਲਦਾਰ ਬੂਟੇ ਹੈ ਜਾਂ ਸਦਾ ਬਹਾਰ ਫਲਦਾਰ ਬੂਟੇ ਹੈ, ਤੇ ਗੱਲ ਬਾਗਬਾਨੀ ਦੇ ਵਿੱਚ ਜਿਹੜਾ ਆਪਾਂ ਨੂੰ ਜਿੱਦਾਂ ਕਹਿੰਦੇ ਕਿ ਆਪਣੇ ਫਸਲੀ ਚੱਕਰ ਨੂੰ ਪਾਉਣਾ ਪੈਣਾ, ਹਨਾ,
0: ਬਿਲਕੁਲ
1: ਆਉਣ ਵਾਲਾ ਸਮਾਂ ਤਾਂ ਪੁੰਨ ਵਾਲੇ ਫਲੀਆਂ, ਚਲੋ ਨਹੀਂ ਵਪਾਰਕ ਬਦਲ ਦੇ, ਚਾਰ ਬੂਟੇ ਆਪਣੇ ਆਪ ਲਈ ਲਾ ਲੋਗੇ, ਆਪ ਤੇ ਖਾ ਲੋਗੇ ਬਾਹਰਲੇ ਨਾਲੋਂ। ਸੋ ਇਸ ਕਰਕੇ ਸਦਾ ਬਹਾਰ ਫਲਦਾਰ ਬੂਟੇ ਲਾਉਣ ਲਈ ਬੜਾ ਢੁਕਵਾਂ ਸਮਾਂ ਚੱਲਦਾ ਪਿਆ। ਡਾਕਟਰ ਬੀ ਐਸ ਢਿੱਲੋਂ ਸਾਹਿਬ ਨੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
0: ਸੁਣਾ ਦਿਓ ਜੀ।
1: ਡਾਕਟਰ ਭੁਪਿੰਦਰ ਸਿੰਘ ਢਿੱਲੋਂ ਜੀ, ਤੁਸੀਂ ਡਾਇਰੈਕਟਰ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਤੋਂ ਸਾਡੇ ਕੋਲ ਆਇਓ, ਤੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠਕ ਤੁਹਾਨੂੰ ਜੀ ਆਇਆਂ ਕਹਿੰਦੇ ਆ।
2: ਧੰਨਵਾਦ ਜੀ
1: ਡਾਕਟਰ ਸਾਹਿਬ। ਗੱਲ ਹੈ ਵੀ ਜਿਹੜਾ ਸਮਾਂ ਬੜਾ ਅਨੁਕੂਲ ਹੈ,
2: ਬਿਲਕੁਲ ਬਿਲਕੁਲ,
1: ਜਿੱਦਾਂ ਆਪਾਂ ਕਹਿੰਦੇ ਹਾਂ ਕਿ ਇਹ ਸਮਾਂ ਸਾਂਭਣ ਦਾ ਹੈ,
2: ਬਿਲਕੁਲ ਜੀ ਬਿਲਕੁਲ।
1: ਔਰ ਖੇਤੀ ਇੱਕ ਕਿੱਤਾ ਧੰਦਾ ਐਸਾ ਹੈ ਸਮੇਂ ਦਾ ਖੇਲ ਹੀ ਹੈ, ਜਿਹਨੇ ਸਾਂਭ ਲਿਆ ਖੇਤੀ ਉਹਦੇ ਹੱਲ ਹੋ ਜਾਂਦੀ ਹੈ, ਜਿਹਨੇ ਨਹੀਂ ਸਾਂਭਿਆ ਤੇ ਖੇਤੀ ਉਹਨੂੰ ਛੱਡ ਕੇ ਦੂਰ ਚਲੀ ਜਾਂਦੀ ਹੈ।
2: ਬਿਲਕੁਲ ਸਹੀ ਗੱਲ।
1: ਸੋ ਇਸ ਕਰਕੇ ਕਿਉਂਕਿ ਇੱਕ ਤਾਂ ਪੱਖ ਇਹ ਵੀ ਹੈ ਕਿ ਜੋ ਰੁੱਤਾਂ ਜੋ ਮੌਸਮ ਸਾਡੇ ਕੋਲ ਆ ਹੋਰ ਕਿਤੇ ਨਹੀਂ ਮਿਲਦਾ,
2: ਬਿਲਕੁਲ ਨਹੀਂ ਮਿਲਦਾ।
1: ਸੋ ਇਹਨਾਂ ਰੁੱਤਾਂ ਤੇ ਮੌਸਮਾਂ ਦਾ ਜੇ ਅਸੀਂ ਫਾਇਦਾ ਲੈਂਦੇ ਹਾਂ ਤੇ ਅਸੀਂ ਪੜਤੇ 'ਚ ਜਾਂਦੇ ਹਾਂ, ਫਾਇਦੇ 'ਚ ਜਾਂਦੇ ਹਾਂ, ਨਹੀਂ ਤਾਂ ਅਸੀਂ ਨੁਕਸਾਨ ਦੇ ਵਿੱਚ ਜਾਂਦੇ ਹਾਂ। ਜਿੱਦਾਂ ਮੈਂ ਜ਼ਿਕਰ ਕੀਤਾ ਕਿ ਹੁਣ ਸਮਾਂ ਜਿਹੜਾ ਹੈ ਬੂਟਿਆਂ ਦੀ ਵਿਉਂਤਬੰਦੀ ਦਾ, ਬੂਟੇ ਆਪਾਂ ਸਾਰੇ ਜਾਣਦੇ ਹਾਂ, ਪਤਝੜੀ ਹੈ ਜਾਂ ਸਦਾ ਬਹਾਰ ਫਲਦਾਰ ਬੂਟੇ ਹੈ, ਆਹ ਜਿਹੜਾ ਸਮਾਂ ਹੈ ਸਦਾ ਬਹਾਰ ਫਲਦਾਰ ਬੂਟਿਆਂ ਨੂੰ ਲਾਉਣ ਦਾ ਬੜਾ ਹੈ, ਕਿਉਂਕਿ ਵਿਉਂਤਬੰਦੀ ਜਿਹੜੀ ਬਾਗਬਾਨੀ ਦਾ ਕਿੱਤਾ ਧੰਦਾ ਹੈ, ਇਹਦੇ ਵਿੱਚ ਜਿਹੜੀ ਮੁੱਢਲੀ ਵਿਉਂਤਬੰਦੀ ਉਹ ਤੁਹਾਡੀ ਕਾਮਯਾਬੀ
2: ਕਾਮਯਾਬੀ ਬਿਲਕੁਲ ਜੀ ਬਿਲਕੁਲ।
1: ਤੇ ਜੇ ਤੁਸੀਂ ਮੁੱਢਲੀ ਵਿਉਂਤਬੰਦੀ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਸਰ ਮਸਰ ਛੱਡ ਗਏ ਤੇ ਫਿਰ ਅੱਗੇ ਜਾ ਕੇ ਉਹਦਾ ਘਾਟਾ ਸਾਨੂੰ 4-5 ਸਾਲ ਬਾਅਦ ਦੇਖਣ ਨੂੰ ਮਿਲੂਗਾ। ਸੋ ਡਾਕਟਰ ਸਾਹਿਬ, ਪਹਿਲਾਂ ਤਾਂ ਆਪਾਂ ਸਪਸ਼ਟ ਕਰੀਏ ਕਿ ਬਹੁਤ ਸਾਰੇ ਵੀਰ ਭਰਾ ਸਾਡੇ ਜਿਹੜੇ ਨਵੇਂ, ਜਿਹੜੇ ਤਾਂ ਦੇਖੋ ਬਾਗਬਾਨੀ ਦੇ ਖੇਤਰ ਚੋਂ ਸਾਰੇ ਜਾਣਦੇ,
2: ਬਿਲਕੁਲ ਜਾਣਦੇ,
1: ਤੇ ਜਿਹੜੇ ਕਈ ਵਾਰੀ ਉਤਸ਼ਾਹ ਖਾਂਦੇ ਗੱਲਾਂ ਬਾਤਾਂ ਤੋਂ ਇਧਰੋਂ ਉਧਰੋਂ, ਤੇ ਉਹ ਐਵੇਂ ਬੂਟਾ ਜਿਹੜਾ ਲਾ ਕੇ ਬਹਿ ਜਾਂਦੇ ਆ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਬੂਟਾ ਲਾਉਣਾ ਵੀ ਹੈ ਕਿ ਨਹੀਂ ਲਾਉਣਾ, ਜਾਂ ਲਾਉਣਾ ਹੈ ਤੇ ਕਦੋਂ ਲਾਉਣਾ ਹੈ ਤੇ ਲਾਉਣਾ ਹੈ ਕਿਸ ਤਰ੍ਹਾਂ ਲਾਉਣਾ ਹੈ, ਬਹੁਤ ਸਾਰਾ ਵਿਧੀ ਵਿਧਾਨ ਹੈ ਇਹਦੇ 'ਚ। ਹੁਣ ਸਦਾ ਬਹਾਰ ਫਲਦਾਰ ਬੂਟੇ ਆਪਾਂ ਲਾਉਣੇ ਆ, ਸਾਰਿਆਂ ਨੂੰ ਪਹਿਲਾਂ ਇਹੀ ਦੱਸ ਦਿਓ ਕਿ ਐਵੇਂ ਹੀ ਨਾ ਕੋਈ ਪਤਝੜੀ ਫਲਦਾਰ ਬੂਟਾ ਲਾ ਕੇ ਬਹਿ ਜਾਈਏ, ਕਿ ਸਦਾ ਬਹਾਰ ਫਲਦਾਰ ਬੂਟਿਆਂ ਦੇ ਵਿੱਚ ਕਿਹੜੇ ਕਿਹੜੇ ਬੂਟੇ ਹੈ ਜਿਨ੍ਹਾਂ ਨੂੰ ਆਪਾਂ ਸਦਾ ਬਹਾਰ ਫਲਦਾਰ ਬੂਟਿਆਂ ਦੀ ਫਰਿਸ਼ ਦੇ ਵਿੱਚ ਸ਼ਾਮਲ ਕਰ।
2: ਹਾਂਜੀ, ਵੇਖੋ ਜਦੋਂ ਆਪਾਂ ਕੁਰਬ ਦੇ ਵਿੱਚ ਆਲੇ ਦੁਆਲੇ ਵਿਚਰਦੇ ਹਾਂ ਤੇ ਜਿਹੜੇ ਫਲਦਾਰ ਬੂਟੇ ਪੱਤੇ ਨਹੀਂ ਝਾੜਦੇ ਉਹਨਾਂ ਨੂੰ ਆਪਾਂ ਸਦਾ ਬਹਾਰ ਫਲਦਾਰ ਬੂਟੇ ਕਹਿੰਦੇ, ਝਾੜਦੇ ਤੇ ਉਹ ਵੀ ਆ ਪਰ ਥੋੜਾ ਥੋੜਾ ਕਰਕੇ ਝਾੜਦੇ ਆ। ਇਹਦੇ ਵਿੱਚ ਸਾਡੇ ਕੋਲ ਅੰਬ ਆ, ਲੀਚੀ ਆ, ਅਮਰੂਦ ਆ, ਕਿੰਨੋ ਆ, ਇਹ ਸਾਰੇ ਬੂਟੇ ਆ ਜਾਂਦੇ ਆ। ਔਰ ਇਹਦਾ ਜਿਹੜਾ ਹੁਣ ਮੌਸਮ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਇਹ ਬਿਲਕੁਲ ਅਨੁਕੂਲ ਆ, ਕਿਉਂਕਿ ਐਤਕੀ ਤੇ ਬਾਰਿਸ਼ਾਂ ਜਿਹੜੀਆਂ ਉਹ ਹਟੀਆਂ ਹੀ ਨਹੀਂ ਆ, ਜਦੋਂ ਮਰਜ਼ੀ ਆਪਾਂ ਲਾ ਸਕਦੇ। ਪਰ ਹੁਣ ਜਿਹੜਾ ਮੌਸਮ ਆ, ਕਿਉਂਕਿ ਧਰਤੀ ਜ਼ਮੀਨ ਜਿਹੜੀ ਬਿਲਕੁਲ ਠੰਡੀ ਹੋ ਚੁੱਕੀ ਬਾਰਿਸ਼ਾਂ ਕਰਕੇ, ਔਰ ਇਹ ਬੂਟੇ ਜ਼ਿਆਦਾਤਰ ਗਾਚੀ ਦੇ ਨਾਲ ਲੱਗਦੇ ਜਾਂ ਆਪਾਂ ਕੰਟੇਨਰਾਂ ਦੇ ਵਿੱਚ ਜਾਂ ਲਿਫਾਫਿਆਂ ਦੇ ਵਿੱਚ ਤਿਆਰ ਕੀਤੇ ਹੁੰਦੇ ਆ, ਉਹ ਬੂਟੇ ਜਿਹੜੇ ਪਤਝੜ ਵਾਲੇ ਆ ਉਹ ਆਪਾਂ ਨੰਗੀਆਂ ਜੜ੍ਹਾਂ ਨਾਲ ਲਾ ਲੈਂਦੇ ਹਾਂ।
1: ਅੱਛਾ ਡਾਕਟਰ ਸਾਹਿਬ ਢਿੱਲੋਂ ਸਾਹਿਬ, ਇੱਕ ਦੇਖੋ ਬੜਾ ਇਹਦੇ 'ਚ ਅਹਿਮ ਪੱਖੇ ਵੀ ਆ ਜਾਂਦੇ ਆ, ਜਿੱਦਾਂ ਆਪਾਂ ਮੁੱਢਲੀ ਗੱਲ ਕੀਤੀ ਹੈ,
2: ਹਾਂਜੀ ਹਾਂਜੀ,
1: ਕਿ ਹੁਣ ਆਪਣੇ ਇਲਾਕੇ ਹੈ, ਮਾਝਾ ਹੈ, ਮਾਲਵਾ ਹੈ, ਦੁਆਬੇ ਹੈ, ਤੇ ਇਲਾਕਿਆਂ ਦੇ ਹਿਸਾਬ

0: ਨਾਲ ਪਹਿਲੀ ਦਾ ਸੁਭਾਅ ਬਦਲ ਜਾਂਦਾ,
1: ਬਿਲਕੁਲ ਜੀ
0: ਪਹਿਲੀ ਦੀ ਤਬੀਅਤ ਬਦਲ ਜਾਂਦੀ ਹੈ। ਜੇ ਆਪਾਂ ਹੁਣ ਬਠਿੰਡੇ ਵਾਲੇ ਇਲਾਕੇ ਦੀ ਦੇਖੀਏ, ਖੁਸ਼ਕ ਤਬੀਅਤ ਦੀ ਪਹਿਲੀ ਹੈ, ਤੇ ਆਪਾਂ ਥੋੜਾ ਸੈਂਟਰ ਵਾਲਾ ਇਲਾਕਾ, ਲੁਧਿਆਣੇ ਵਾਲਾ ਇਲਾਕਾ ਜਾਂਦਾ ਹੋਰ ਹੈ, ਤੇ ਇੱਧਰ ਆਪਾਂ ਗੁਰਦਾਸਪੁਰ ਮਾਝੇ ਦਾ ਇਲਾਕਾ ਅੰਮ੍ਰਿਤਸਰ ਵਾਲਾ, ਇਹ ਇਲਾਕਾ ਹੋਰ ਤਰ੍ਹਾਂ ਦਾ, ਪਹਿਲੀ ਦਾ ਸੁਭਾਅ ਵੱਖਰਾ ਹੈ। ਤੇ ਪਹਿਲੀ ਦੇ ਸੁਭਾਅ ਦੇ ਨਾਲ ਵੀ ਅਸੀਂ ਮੇਲ ਖਾਂਦਾ ਬੂਟਾ ਲਾਉਣਾ ਹੈ, ਉਹਦੇ ਚ ਵੀ ਵਰਗੀਕ੍ਰਿਤ ਕਰਨਾ ਹੈ।
1: ਬਿਲਕੁਲ ਜੀ, ਜਿਹੜੀ ਆਪਾਂ ਮਿੱਟੀ ਵਰਖਾ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਜਿਹੜੇ ਜਿੰਨੇ ਵੀ ਹਾਰਟੀਕਲਚਰ ਬਾਗਬਾਨੀ ਆ, ਉਹਦੇ ਵਿੱਚ ਪਾਣੀ ਦਾ ਨਿਕਾਸ ਬਹੁਤ ਜ਼ਰੂਰੀ ਹੋਣਾ ਚਾਹੀਦਾ। ਔਰ ਜਿਹੜੀ ਜ਼ਮੀਨ ਆ, ਉਹ ਤੁਹਾਡੀ 2 ਫੁੱਟ ਤੱਕ ਕੋਈ ਪਥਰੀਲੀ ਜਗ੍ਹਾ ਨਹੀਂ ਹੋਣੀ ਚਾਹੀਦੀ। ਔਰ ਫਿਰ ਉਹਦੇ ਵਿੱਚ ਜਿਹੜਾ ਖਾਰਾ ਪਾਣੀ ਆ ਜਾਂ ਤੇਜ਼ਾਬੀ ਪਾਣੀ, ਉਹ ਆਪਾਂ ਚੈੱਕ ਕਰਾਉਣਾ ਚਾਹੀਦਾ। ਇਸ ਕਰਕੇ ਕਲਰ ਵਾਲੀਆਂ ਜ਼ਮੀਨਾਂ ਆਪਾਂ ਅਵੋਇਡ ਕਰਨੀਆਂ, ਔਰ ਪਾਣੀ ਨਹੀਂ ਖਲੋਣਾ ਚਾਹੀਦਾ। ਔਰ ਤੁਸੀਂ ਗੱਲ ਕੀਤੀ ਹੈ ਮਾਝੇ ਦੀ, ਸਾਡੀ ਯੂਨੀਵਰਸਿਟੀ ਨੇ ਪੰਜਾਬ ਖੇਤੀਬਾੜੀ 4 ਜ਼ੋਨ 'ਚ ਇਹਨੂੰ ਵੰਡਿਆ ਵਾ, ਜਿਹੜਾ ਸਬ ਮਾਊਂਟੇਨਸ, ਜਿਹੜਾ ਨੀਮ ਪਹਾੜੀ ਇਲਾਕਾ, ਉਹਦੇ 'ਚ ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ ਆ ਜਾਂਦਾ। ਉੱਥੇ ਆਪਾਂ ਆਮ ਲੀਚੀ ਜ਼ਿਆਦਾ ਪ੍ਰੈਫਰ ਕਰਦੇ ਹਾਂ, ਜਾਂ ਕਿੰਨੋ ਜਾਤੀ ਜਾਂ ਨਾਸ਼ਪਾਤੀ, ਜਿਹੜਾ ਸੈਂਟਰ ਅੰਮ੍ਰਿਤਸਰ ਤੋਂ ਲੈ ਕੇ ਪਟਿਆਲੇ ਤੱਕ, ਗੁਰਦਾਸਪੁਰ ਦਾ ਕੁਝ ਬਟਾਲਾ ਹੋ ਗਿਆ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਫਿਰ ਲੁਧਿਆਣਾ ਵਿੱਚ ਜਾਂਦੇ ਹਾਂ, ਪਟਿਆਲੇ ਤੱਕ, ਇਹਦੇ ਵਿੱਚ ਆਪਾਂ ਜਿਹੜੇ ਆ ਅਮਰੂਦ, ਨਾਸ਼ਪਾਤੀ ਜ਼ਿਆਦਾ ਕਰਦੇ ਹਾਂ, ਅੰਬ ਤੇ ਜਿਹੜੀ ਦੂਜੀ ਆ ਫਸਲਾਂ, ਉਹ ਆਪਾਂ ਸੈਕਿੰਡ ਤੌਰ ਤੇ ਵਰਤਦੇ। ਇਸੇ ਤਰ੍ਹਾਂ ਜਿਹੜਾ ਤੁਸੀਂ ਮਾਲਵੇ ਦੀ ਗੱਲ ਕੀਤੀ, ਉੱਥੇ ਸਾਰਾ ਆਪਣਾ ਕਿੰਨੋ ਹੀ ਆ, ਜ਼ਿਆਦਾ ਆਪਾਂ ਪ੍ਰੈਫਰ ਕਰਦੇ ਹਾਂ। ਬਾਕੀ ਕੰਢੀ ਦਾ ਏਰੀਆ ਵਾ ਜਾਂ ਬੇਟ ਦਾ ਏਰੀਆ, ਉੱਥੇ ਜਿਹੜੇ ਵੱਖ ਆ, ਉੱਥੇ ਆਮਲਾ ਹੋ ਗਿਆ ਵਾ, ਅਮਰੂਦ ਹੋ ਗਿਆ, ਜਿਹੜੇ ਘੱਟ ਪਾਣੀ ਨਾਲ ਵੀ ਹਾਰਡੀ ਕਰੋਪ ਆ, ਉਹ ਆਪਾਂ ਲਾ ਸਕਦੇ, ਕਰੂੰਦਾ ਹੈਗਾ ਵਾ, ਫਿਰ ਫਾਲਸਾ ਹੈਗਾ, ਇਸ ਤਰ੍ਹਾਂ ਦੇ ਛੋਟੇ ਕਰੋਪ ਜਿਹੜੀਆਂ ਆਪਾਂ ਲਾ ਸਕਦੇ
0: ਹਾਂ। ਅੱਛਾ ਢਿੱਲੋ ਸਾਹਿਬ, ਹੁਣ ਦੇਖੋ ਜਿੱਦਾਂ ਇਹ ਖੇਤੀ ਨਾਲੋਂ ਬਿਲਕੁਲ ਹਟ ਕੇ, ਬਾਗਬਾਨੀ ਜਿਹੜੀ ਹੈ ਇੱਕ ਇਹਦੀ ਅਲੱਗ ਸਾਇੰਸ ਹੈ,
1: ਬਹੁਤ ਸਾਇੰਸ,
0: ਖੇਤੀ ਦੀ ਸਾਇੰਸ ਅਲੱਗ ਹੈ, ਉਹ ਸਾਇੰਸ ਦੇ ਵਿੱਚ ਥੋੜੀ ਜਿਹੀ ਕਿਤੇ ਸਾਇੰਸ ਨਾ ਵੀ ਚੱਲੇ ਤੇ ਚੱਲ ਵੀ
1: ਚੱਲੇ,
0: ਇਹਦੇ ਚ ਸਾਇੰਸ ਆਪਾਂ ਖੜ ਦਿਆਂਗੇ, ਇਹ ਨਹੀਂ ਚੱਲਣੀ,
1: ਨਹੀਂ ਚੱਲਣੀ।
0: ਸੋ ਇਸ ਕਰਕੇ ਜਦੋਂ ਆਪਾਂ ਮੁੱਢਲੀ ਜਿੱਦਾਂ ਤੁਸੀਂ ਕਿਤੇ ਜ਼ਿਕਰ ਕੀਤਾ, ਬੜੀ ਅਹਿਮ ਹੈ ਵੀ ਮਿੱਟੀ ਪਰਖ ਤੋਂ ਬਿਨਾਂ ਤਾਂ ਅਸੀਂ ਇਸ ਖੇਤਰ ਦੇ ਵਿੱਚ
1: ਜਾਣਾ ਹੀ ਨਹੀਂ।
0: ਉਹਦੇ ਨਾਲ ਤੱਤਾਂ ਦਾ ਦਰਜਾ, ਜ਼ਮੀਨ ਦੇ ਵਿੱਚ ਪਥਰੀਲੀ ਤਹਿ, ਪਾਣੀ ਦੀ ਕਿਸਮ, ਸਾਰੀਆਂ ਚੀਜ਼ਾਂ ਦਾ ਸਾਨੂੰ ਪਤਾ ਚੱਲਦਾ ਹੈ। ਹੁਣ ਮੁੱਢਲੀ ਵਿਉਂਤਬੰਦੀ ਦੇ ਵਿੱਚ ਆਪਾਂ ਕਹਿ ਰਹੇ ਹਾਂ ਵੀ ਭਾਈ ਬੂਟਾ ਲਾਉਣਾ, ਕਿਹੜਾ ਲਾਉਣਾ, ਕਿੱਥੋਂ ਲਿਆਉਣਾ, ਕਿਵੇਂ ਲਾਉਣਾ, ਇਹ ਸਾਰੀਆਂ ਚੀਜ਼ਾਂ ਸ਼ਾਮਿਲ ਹੋ ਜਾਂਦੀਆਂ ਨੇ। ਮੁੱਢਲੀ ਵਿਉਂਤਬੰਦੀ ਦੇ ਵਿੱਚ ਕਿਹੜੇ ਕਿਹੜੇ ਅਹਿਮ ਪੱਖ ਹੈ ਜਿਨ੍ਹਾਂ ਨੂੰ ਆਪਾਂ ਪੂਰਾ ਨਜ਼ਰਸਾਨੀ ਕਰਨੀ ਹੈ, ਜਿੱਥੇ ਬਿਲਕੁਲ ਕੁਤਾਹੀ ਨਹੀਂ ਕਰਨੀ?
1: ਵੇਖੋ ਜੀ, ਇਹ ਵਿਉਂਤਬੰਦੀ ਆਪਾਂ ਨੂੰ ਘੱਟੋ ਘੱਟ 3-4 ਮਹੀਨੇ ਪਹਿਲਾਂ ਕਰਨੀ ਪੈਣੀ ਹੈ। ਇਹ ਨਹੀਂ ਵੀ ਅੱਜ ਪਨੀਰੀ ਬੀਜੀ ਤੇ ਆਪਾਂ ਝੋਨਾ ਲਾ ਦਿੱਤਾ, ਇਹ ਤੁਹਾਨੂੰ ਜਗ੍ਹਾ ਕਿੱਥੇ ਲਾਉਣੀ ਹੈ, ਉਹ ਸੜਕ ਵੀ ਹੈਗੀ ਉਹਨੂੰ, ਉਹਨੂੰ ਕੋਈ ਪਾਇਆ ਵੀ ਜਾਂਦਾ ਵਾ, ਫਿਰ ਜ਼ਮੀਨ ਦੀ ਪਰਖ ਬਹੁਤ ਜ਼ਰੂਰੀ ਹੈ, ਫਿਰ ਬੂਟੇ ਬੁੱਕ ਕਰਾਉਣੇ ਆ, ਫਿਰ ਬੂਟਿਆਂ 'ਚ ਕਿਹੜੀ ਕਿਸਮ ਲਾਉਣੀ ਆ, ਕਿਹੜੀ ਵਰਾਇਟੀ ਲਾਉਣੀ ਆ, ਇਹ ਸਾਰਾ ਕੁਝ ਉਹਦਾ ਸਾਰਾ ਆਪਾਂ ਨੂੰ ਆਪਣੇ ਮਾਹਰ ਦੇ ਲਾਗੇ, ਤੁਹਾਡਾ ਹਾਰਟੀਕਲਚਰ ਡਿਵੈਲਪਮੈਂਟ ਅਫਸਰ ਆ, ਕ੍ਰਿਸ਼ੀ ਵਿਗਿਆਨ ਕੇਂਦਰ ਆ, ਕੋਈ ਯੂਨੀਵਰਸਿਟੀ ਦਾ ਸੈਂਟਰ ਆ, ਉਹਨੂੰ ਵਿਖਾ ਕੇ ਫੇਰ ਹੀ ਲਾਉਣੇ ਆ। ਉਹਨਾਂ ਉੱਥੇ ਪਾਣੀ ਖੜ ਜੇ ਸਾਡੇ ਬੂਟੇ, ਕਿਉਂਕਿ ਜਿਹੜੇ ਇਹ ਬੂਟੇ ਬਹੁਤ ਸੈਂਸਿਟਿਵ ਹੁੰਦੇ ਆ, ਫਿਰ ਆਪਾਂ ਬੂਟੇ ਬੁੱਕ ਕਰਾਉਣੇ ਆ, ਕਿਹੜੀ ਨਰਸਰੀ ਤੋਂ ਲੈਣੇ ਆ, ਔਰ ਕੀ ਰੇਟ ਆ, ਫਿਰ ਆਪਾਂ ਸਬਸਿਡੀ ਵੀ ਲੈਣੀ ਆ, ਨੈਸ਼ਨਲ ਹਾਰਟੀਕਲਚਰ ਮਿਸ਼ਨ ਬਹੁਤ ਸਾਰੀਆਂ ਸਬਸਿਡੀਆਂ, ਉਹਨਾਂ ਦਾ ਆਪਾਂ ਫਾਇਦਾ ਲੈਣ ਲਈ ਇਹ ਸਾਰੇ ਵਿਉਂਤਬੰਦੀ, ਕਿੰਨੇ ਬਾਈ ਕਿੰਨੇ ਤੇ ਲਾਉਣੇ ਆ। ਕੋਈ ਡਿੱਗਰ ਨਹੀਂ ਆਪਾਂ ਨੂੰ ਮਿਲਦਾ, ਡਿੱਗਰ ਵਾਲਾ ਬੰਦਾ ਬੁੱਕ ਕਰਨਾ ਪਏਗਾ, ਕਿਉਂਕਿ ਕਈ ਵਾਰ ਉਹਨਾਂ ਨੂੰ ਜ਼ਿਆਦਾ ਕੰਮ ਹੁੰਦਾ, ਸੰਘਣੀ ਪ੍ਰਣਾਲੀ ਨਾਲ ਲਾਉਣਾ, ਫਿਰ ਉਹਦੇ ਪੂਰਕ ਬੂਟੇ ਲਾਉਣੇ, ਬਹੁਤ ਸਾਰੀਆਂ ਜਿਹੜੀਆਂ ਤੁਹਾਨੂੰ ਸਾਰਾ ਕੁਝ ਪੜ੍ਹ ਕੇ ਜਾਂ ਸਲਾਹ ਲੈ ਕੇ ਕਰਨਾ ਚਾਹੀਦਾ ਵਾ, ਔਰ ਉਹਦੇ ਵਿੱਚ ਤਾਂ ਹੀ ਤੁਹਾਨੂੰ ਮੁਨਾਫਾ, ਕਿਉਂਕਿ ਇਹਨੇ 4-5 ਸਾਲ ਤਾਂ ਤੁਹਾਨੂੰ ਕੋਈ ਇਨਕਮ ਨਹੀਂ ਦੇਣੀ। ਇਸ ਕਰਕੇ ਇਹ ਬਹੁਤ ਚੰਗੀ ਤਰ੍ਹਾਂ ਸਿਆਣਪਣਾ, ਫਿਰ ਆਪਾਂ 1-2 ਕਿੱਲੇ ਲਾਵਾਂਗੇ ਬਾਗ, ਉਹ ਸਾਡਾ ਨੁਕਸਾਨ ਹੋਊਗਾ, ਤੋਤੇ ਚਿੜੀਆਂ ਹਵਾ ਨਹੀਂ ਛੱਡ ਦੇਣਾ, ਘੱਟੋ ਘੱਟ ਮੇਰੀ ਸਲਾਹ 5 ਕਿੱਲੇ ਤੋਂ ਘੱਟ ਕੋਈ ਬਾਗ ਨਾ ਲਾਇਆ
2: ਜਾਵੇ,
1: ਉਹਦੇ ਵਿੱਚ ਮਿਕਸ ਬਾਗ ਲਾਇਆ ਜਾਵੇ, ਜਿਸ ਤਰ੍ਹਾਂ ਅੰਬ ਲੀਚੀ ਆ, ਬੜਾ ਚਿਰ ਉਹਨਾਂ ਨੂੰ 8-10 ਸਾਲ ਲਾ ਲੈਂਦੇ ਕਰੋਪ, ਅੰਬ ਤੇ ਚਲੋ ਛੇਤੀ, ਲੀਚੀ ਬਹੁਤ ਜ਼ਿਆਦਾ ਸਮਾਂ ਲੈਂਦੀ ਹੈ, ਉਹਦੇ 'ਚ ਆਪਾਂ ਛੋਟੇ ਬੂਟੇ ਲਾ ਸਕਦੇ ਹਾਂ, ਆੜੂ ਲਾ ਸਕਦੇ ਹਾਂ, ਲੂਚਾ ਲਾ ਸਕਦੇ, ਅਮਰੂਦ ਵੀ ਲਾ ਦੇਈਦਾ, ਪਰ ਅਮਰੂਦ ਨੂੰ ਛੋਟਾ ਰੱਖੀਏ, ਕਈ ਵਾਰ ਪ੍ਰੋਬਲਮ ਇਹ ਹੁੰਦੀ ਵੀ ਆਪਾਂ ਅਮਰੂਦ ਲਾ ਦਿੰਦੇ ਹਾਂ, ਉਹਦਾ ਜਿਹੜਾ ਢਾਂਚਾ ਵਾ ਉਹ ਸਾਰਾ ਵਿਗਾੜ ਦਿੰਦਾ, ਅਮਰੂਦ ਬਹੁਤ ਛੇਤੀ ਗਰੋਥ ਕਰਦਾ ਵਾ, ਉਹਦੀ ਜਿਹੜੀ ਜਿਹੜਾ ਉਹਦਾ ਢਾਂਚਾ ਵਾ ਜਾਂ ਉਹਦੀ ਸਟਰਕਚਰ ਹੈ ਬੂਟੇ ਦੀ, ਉਹ ਵਿਗੜ ਜਾਂਦੀ, ਉਹਨੂੰ ਕਾਂਡ ਛਾਂਡ ਕਰਕੇ ਇੱਕ ਛੋਟਾ ਰੱਖਣਾ ਵਾ, ਇਹ ਵੀ ਬਹੁਤ ਵੱਡਾ ਇੱਕ ਮੁੱਦਾ ਵਾ, ਕਿਉਂਕਿ ਲੋਕਾਂ ਨੇ ਆਮ ਨਾਸ਼ਪਾਤੀ ਦੇ ਵਿੱਚ ਜਾਂ ਅੰਬਾਂ ਦੇ ਵਿੱਚ ਫਿਰ ਉਹ ਬੂਟਾ ਸਿੱਧਾ ਰਹਿੰਦਾ, ਫਿਰ ਡਿੱਗ ਪੈਂਦੇ ਬੂਟੇ, ਇਸ ਕਰਕੇ ਅਮਰੂਦ ਨੂੰ ਆਪਾਂ ਛੋਟਾ ਰੱਖ ਸਕਦੇ ਹਾਂ, ਜਿੰਨੇ ਤੋਂ ਛੋਟਾ ਰੱਖਾਂਗੇ, ਔਰ ਆਪਾਂ ਆਮਦਨ ਵੀ ਲੈਣੀ ਹੈ। ਇਹ ਸਾਰਾ ਕੁਝ ਭਾਵੇਂ ਮੂੰਗੀ ਬੀਜੀਏ, ਮਾਂਹ ਬੀਜੀਏ, ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਬਹੁਤ ਧਿਆਨ ਨਾਲ, ਉਹਦਾ ਡਰੇਨੇਜ ਦਾ, ਕਿਉਂਕਿ ਹੁਣ ਬਾਰਿਸ਼ਾਂ ਇੱਕ ਇੱਕਦਮ ਪੈਂਦੀਆਂ, ਉਹਦੇ 'ਚ ਪਾਣੀ ਵੀ ਨਾ ਖੜੇ, ਉਹ ਸਾਰਾ ਕੁਝ ਆਪਾਂ ਵਪਾਰੀ ਦਾ ਵੀ, ਕਿਉਂਕਿ ਆਪ ਤੇ ਆਪਾਂ ਸੇਲ ਨਹੀਂ ਕਰਦੇ ਬਹੁਤ ਜ਼ਿਆਦਾ, ਪਰ ਉਹ ਆਪਾਂ ਨੂੰ ਵਪਾਰੀ ਦਾ ਵੀ ਖਿਆਲ ਰੱਖਣਾ ਪਏਗਾ ਕਿ ਉਹ ਛੋਟੇ ਥਾਂ ਤੇ ਨਹੀਂ ਹੁੰਦਾ।
0: ਜਿਹੜੀ ਤੁਸੀਂ ਜ਼ਿਕਰ ਕੀਤਾ ਨਾ, ਜਿੱਦਾਂ ਕਿਹਾ ਕਿ ਇੱਕ ਗੱਲ ਨਹੀਂ, ਇਹ 'ਚ ਬਹੁਤ ਗੱਲਾਂ,
1: ਬਹੁਤ ਗੱਲਾਂ, ਬਹੁਤ ਗੱਲਾਂ
0: ਹੈ ਨਾ, ਇਹ ਜਿੱਦਾਂ ਹੁਣ ਆਪਾਂ ਇੱਥੇ ਗੱਲਬਾਤ ਕਰਦੇ ਹਾਂ, ਇਹ ਸੁਣ ਕੇ ਵੀ ਗੱਲ ਕਰਨੀ, ਕਿਉਂਕਿ ਸੁਣੀ ਸੁਣਾਈ ਤੇ ਕਈ ਗਾਈ 'ਚ ਵੀ ਫਰਕ ਹੁੰਦਾ ਹੈ।

0: ਦੇਖੋ ਬਾਗਬਾਨ ਹੀ ਮਾਹਰ ਹੈਗਾ ਵਾ, ਜੇ ਆਪਾਂ ਉੱਥੋਂ ਜਾ ਕੇ ਉਹਨਾਂ ਕੋਲ ਟ੍ਰੇਨਿੰਗ ਲੈ ਲਈਏ, ਕਈ ਗੱਲਾਂ ਨੁਕਤੇ ਜਿਹੜੇ ਕਿਤਾਬਾਂ ਦੇ ਵਿੱਚ ਨਹੀਂ ਲਿਖੇ ਹੁੰਦੇ ਉਹ ਆਪਾਂ ਨੂੰ ਮੁੱਢਲੀ ਜਾਣਕਾਰੀ ਸਲਾਹ ਦੇ ਨਾਲ ਹੀ ਆਪਾਂ ਨੂੰ ਕਰ ਸਕਦੇ ਹਾਂ। ਫਿਰ ਲਾਗੇ ਕਿਸੇ ਨੇ ਤੁਹਾਡੇ ਇਲਾਕੇ 'ਚ ਕਿਸੇ ਨੇ ਬਾਗ ਲਾਇਆ, ਉਹਦੀ ਵਿਜ਼ਿਟ ਕਰੋ, ਕਿਸ ਤਰ੍ਹਾਂ ਲਾਇਆ, ਕੀ ਕਰ ਰਿਹਾ ਵਾ, ਕਿੰਨੀ ਦਵਾਈ ਪਾਈ ਆ, ਕੀ ਕੀਤਾ, ਕਿੱਥੋਂ ਬੂਟੇ ਲਿਆਂਦੇ ਆ, ਉਹ ਕੋਈ ਕੋਈ 5-7 ਕਿਲੋਮੀਟਰ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਉਸ ਇਲਾਕੇ, ਔਰ ਆਪਾਂ ਉਸ ਇਲਾਕੇ ਦਾ ਹੀ ਫਲ ਲਾਈਏ ਜਿਹੜੇ ਤੁਹਾਡੇ ਇਲਾਕੇ ਦਾ ਵਾ। ਜੇ ਦੂਜਾ ਰਿਸਕ ਲੈਣਾ ਵਾ ਥੋੜਾ ਬਹੁਤ ਲੈ ਸਕਦੇ, ਕਨਾਲ ਦੋ ਕਨਾਲ ਕੋਈ ਗੱਲ ਨਹੀਂ, ਉਹ ਤੁਹਾਨੂੰ ਐਂ ਪ੍ਰੋਪਰਲੀ ਜਾਣਕਾਰੀ ਬਾਰ ਬਾਰ ਸਾਡੀ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬੁੱਕ ਸੀ ਛਾਪਦੀ ਰਹਿੰਦੀ, ਉਹਨੂੰ ਬੜੇ ਧਿਆਨ ਨਾਲ ਪੜੋ, ਉਹਦੇ ਵਿੱਚ ਕੀ ਕੀ ਨੁਕਤੇ ਨੇ, ਕਿਹੜੀਆਂ ਕਿਹੜੀਆਂ। ਇੱਕ ਵਾਰ ਪੜ੍ਹਨਾ ਨਹੀਂ, ਬਾਰ ਬਾਰ ਪੜੋਗੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ। ਫਿਰ ਸਾਡੇ ਨੰਬਰ ਦਿੱਤੇ ਹੋਏ ਨੇ ਹਰ ਕਿਤਾਬ ਦੇ ਪਿੱਛੇ, ਤੁਸੀਂ ਵੇਖ ਸਕਦੇ ਜੇ। ਫਿਰ ਇਸੇ ਤਰ੍ਹਾਂ ਮੈਂ ਜਿਸ ਤਰ੍ਹਾਂ ਕਿਹਾ ਕਿ ਚੰਗੇ ਬਾਗਬਾਨਾਂ ਦੇ ਬਾਗ ਵਿਜ਼ਿਟ ਕਰਕੇ ਉਹ ਤੁਹਾਨੂੰ ਜਾਣਕਾਰੀ ਪੂਰੀ ਲੈ ਕੇ ਫਿਰ ਇਸ ਧੰਦੇ ਵੱਲ ਆਉਣਾ ਚਾਹੀਦਾ।
1: ਇਹ ਤਾਂ ਗੱਲ ਹੋ ਗਈ ਦੇਖੋ ਜਿਹੜੇ ਸਾਡੇ ਨਵੇਂ ਵੀਰ ਭਰਾ ਜਿਨ੍ਹਾਂ ਨੇ ਬਾਗਬਾਨੀ ਦੇ ਖੇਤਰ ਚ ਆਉਣਾ।
0: ਹਾਂਜੀ ਹਾਂਜੀ।
1: ਹੁਣ ਆਪਾਂ ਜਿਹੜੀ ਪ੍ਰਚਲਿਤ ਸਮੇਂ ਦੀ ਗੱਲ ਕਰੀਏ ਕਿ ਜਦੋਂ ਹੁਣ ਆਪਾਂ ਟੋਏ ਭਰਨ ਦੀ ਗੱਲ ਜਾਂ ਟੋਏ ਪੁੱਟਣ ਦੀ ਗੱਲ ਕਰਦੇ ਹਾਂ ਡਾਕਟਰ ਸਾਹਿਬ, ਇਹਦੇ 'ਚ ਕੀ ਖਾਸ ਗੱਲਾਂ ਧਿਆਨ ਰੱਖਣੀਆਂ? ਪੁੱਟਣੇ, ਉਹਦਾ ਤਰੀਕਾ, ਸਲੀਕਾ, ਫਿਰ ਭਰਾਈ ਕਰਨੀ, ਉਹਦਾ ਤਰੀਕਾ ਸਲੀਕਾ, ਕਿਉਂਕਿ ਕੱਲ੍ਹ ਨੂੰ ਬੂਟੇ ਨੂੰ ਸਿਉਂਕ ਵੀ ਪੈ ਜਾਂਦੀ।
0: ਬਿਲਕੁਲ ਜੀ,
1: ਇਹ ਸਾਰੀਆਂ ਚੀਜ਼ਾਂ ਤਾਂ ਕਿ ਬੂਟੇ ਦੇ ਵਾਧੇ ਵਿਕਾਸ 'ਤੇ ਵੀ ਕਿਸੇ ਤਰ੍ਹਾਂ ਦਾ ਕੋਈ ਮਾੜਾ ਪ੍ਰਭਾਵ ਨਾ ਪਵੇ। ਟੋਇਆ ਕਿਉਂਕਿ ਬੁਨਿਆਦੀ ਚੀਜ਼ ਆ, ਜਦੋਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਇਹ ਟੋਇਆ ਉਹ ਨਹੀਂ ਹੈਗਾ ਕਿਸੇ ਨੂੰ ਧੱਕਾ ਦੇਣ ਲਈ, ਬੂਟਾ ਲਾਉਣ ਲਈ ਟੋਆ ਪੁੱਟਣਾ।
0: ਬਿਲਕੁਲ ਸਹੀ ਹੈ ਜੀ, ਕਿਉਂਕਿ ਟੋਏ ਤੋਂ ਹੀ ਕੰਮ ਸ਼ੁਰੂ ਹੁੰਦਾ, ਇਸ ਕਰਕੇ ਅਸੀਂ ਆਮ 3x3 ਦਾ ਟੋਆ ਕਹਿੰਦੇ ਹਾਂ ਪੁੱਟੋ। ਉਹਦੇ 'ਚ ਕਾਰਨ ਹੈ ਕਿ ਸਾਡੇ ਕੋਲ ਥੱਲੇ ਵਾਲੀ ਜਿਹੜੀ ਜ਼ਮੀਨ ਹੈ ਉਹਦੇ 'ਚ ਉਪਜਾਊ ਤੱਤ ਘੱਟ ਹੁੰਦੇ ਆ, ਅਸੀਂ ਉਹਨੂੰ ਬਾਹਰ 1.5 ਫੁੱਟ ਨੂੰ ਕੱਢ ਦੇਣਾ, ਉੱਪਰ ਵਾਲੀ 1.5 ਫੁੱਟ ਜਿਹੜੀ ਮਿੱਟੀ ਆ ਅਤੇ ਨਾਲ ਵਿੱਚ ਰੋੜੀ ਉਨੀ ਮਾਤਰਾ 'ਚ ਟੋਕਰਾ ਡੋ ਟੋਕੜੇ ਗਲੀ ਸੜੀ ਪਾਉਣੀ ਹੈ, ਇਹਨੇ ਗਲੀ ਗਿੱਲੀ ਪਾਤੀ ਅਤੇ ਮੁੜ ਕੇ ਉਹ ਜਿਹੜਾ ਸਿਉਂਕ ਦਾ ਸੱਦਾ ਵਾ, ਕਲੋਰੋ ਪੈਰੀ ਪਾਂ ਜ਼ਰੂਰ ਪਾਉਣੀ ਆ। ਬਾਕੀ ਡਿੱਗਰ ਆਮ ਮਿਲ ਜਾਂਦੇ, ਅੱਗੇ ਤਾਂ ਹੱਥਾਂ ਨਾਲ ਪੁੱਟਦੇ ਸਾਂ ਆਪਾਂ, ਬੜਾ ਔਖਾ ਸੀਗਾ। ਫਿਰ ਬੂਟੇ ਤੋਂ ਬੂਟੇ ਦਾ ਫਾਸਲਾ ਉਹ ਬੜਾ ਜ਼ਰੂਰੀ ਆ, ਕਿਉਂਕਿ ਕਤਾਰ ਤੋਂ ਕਤਾਰ ਤੇ ਬੂਟੇ ਤੋਂ ਬੂਟੇ ਦਾ ਫਾਸਲਾ ਉਹ ਬੂਟੇ ਦੇ
1: ਕਿੰਨੀ ਕੁ ਦੇਰ ਪਹਿਲਾਂ ਕਰਨਾ ਚਾਹੀਦਾ ਆਪਾਂ ਨੂੰ?
0: ਇਹ ਮਹੀਨਾ ਘੱਟੋ ਘੱਟ ਪਹਿਲਾਂ ਕਰ ਲਏ, ਕਿਉਂਕਿ ਮੁੜ ਕੇ ਜਦੋਂ ਟੋਏ ਭਰਨੇ ਆ ਉਹ ਫਿਰ ਬੈਠਣੇ ਆ, ਫਿਰ ਆਪਾਂ ਨੂੰ ਉਹਦੇ 'ਚ ਮਿੱਟੀ ਪਾਉਣੀ ਪੈਣੀ ਆ, ਉਹ ਨਿਸ਼ਾਨੀਆਂ, ਫਿਰ ਬੂਟੇ ਤੋਂ ਬੂਟੇ ਦਾ ਬਿਲਕੁਲ ਇੱਕੋ ਜਿਹਾ ਡਿਸਟੈਂਸ ਹੋਣਾ ਚਾਹੀਦਾ ਕਤਾਰ ਤੋਂ ਕਤਾਰ ਦਾ। ਤੁਸੀਂ ਜਦੋਂ ਅੱਖ ਨਾਲ ਅੱਖ ਮਿਲਾ ਕੇ ਵੇਖੋਗੇ ਉਹ ਰੱਸੀਆਂ ਦੇ ਨਾਲ ਬਿਲਕੁਲ ਐ ਸਿੱਧਾ, ਕਿਉਂਕਿ ਤੁਸੀਂ ਮੁੜ ਕੇ ਉਹਦੇ ਵਿੱਚ ਆਪਣੀ ਵਾਹੀ ਵੀ ਕਰਨੀ ਕੋਈ ਨਾ ਕੋਈ, ਜੇ ਨਹੀਂ ਵੀ ਕਰਨੀ ਤਾਂ ਵੀ ਤੁਹਾਡਾ ਟਰੈਕਟਰ ਹੈ ਜਾਂ ਕੋਈ ਮਸ਼ੀਨਰੀ ਉਹ ਸੌਖੀ ਚੱਲੇ, ਇਹ ਨਾ ਹੋਵੇ ਵਿੰਗੀ ਟੇਢੀ ਚੱਲੇ, ਮੁੜ ਕੇ ਤੁਹਾਡੇ ਬੂਟੇ ਨੂੰ ਥੱਲਿਓ ਜੜ੍ਹਾਂ ਨੂੰ ਉਹ ਖਰਾਬ ਹੋ ਜੇ, ਇਹ ਬਹੁਤ ਜ਼ਰੂਰੀ ਹੈ ਸਾਰੀਆਂ ਗੱਲਾਂ ਟੋਆ ਜਿਹੜਾ ਨਾ।
1: ਅੱਛਾ ਡਾਕਟਰ ਸਾਹਿਬ, ਇੱਕ ਢਿੱਲੋਂ ਜੀ ਇਹ ਹੈ ਵੀ ਨਰਸਰੀ ਦੇਖੋ, ਜਿੱਦਾਂ ਤੁਸੀਂ ਵੀ ਪਹਿਲਾਂ ਇਸ਼ਾਰਾ ਵੀ ਕੀਤਾ ਸੀ ਭਾਈ, ਕੋਸ਼ਿਸ਼ ਕਰੋ ਕਿ ਜਿਹੜੀ ਨਰਸਰੀ ਇੱਕ ਤਾਂ ਭਰੋਸੇਯੋਗ ਹੋ ਤੇ ਉੱਥੋਂ ਬੁੱਕ ਕਰਾਉਣੇ ਬੜੇ ਜ਼ਰੂਰੀ ਆ ਬੂਟੇ। ਤੇ ਹੁਣ ਨਰਸਰੀ 'ਚੋਂ ਜਦੋਂ ਆਪਾਂ ਬੂਟੇ ਲੈਣ ਜਾਂਦੇ ਹਾਂ, ਚੋਣ ਕਰਦੇ ਹਾਂ, ਉੱਥੋਂ ਕਿਹੜੀਆਂ ਕਿਹੜੀਆਂ ਖਾਸ ਚੀਜ਼ਾਂ ਹੈ? ਕਿਉਂਕਿ ਜਿੱਦਾਂ ਹੁਣ ਇਹਨੇ ਮੇਰੇ ਕੱਪੜੇ ਵਾਲੀ ਦੁਕਾਨ ਖੋਲੀ, ਉਹਨੇ ਸਜਾ ਕੇ ਤਾਂ ਸਾਰੇ ਰੱਖੇ ਹੁੰਦੇ ਆ।
0: ਬਿਲਕੁਲ,
1: ਉਹਨਾਂ ਨੇ ਦੇਖ ਲੈਂਦੇ ਨੇ ਬੁੜੀ ਖਰਚਣ ਵਾਲੀ ਕਿੰਨੇ ਕੁ ਪੈਸੇ ਹੈ, ਉਸ ਹਿਸਾਬ ਨਾਲ ਉਹ ਥਾਂ ਲੱਗੇ ਸਿੱਟ ਦਿੰਦੇ ਨੇ। ਹੁਣ ਨਰਸਰੀ ਵਾਲੇ ਨੇ ਤਾਂ ਬੂਟੇ ਵੇਚਣੇ ਆ, ਉਹਨੇ ਤਾਂ ਆਪਣਾ ਬੂਟਾ ਵੇਚਣਾ ਹੈ, ਚੋਣ ਤਾਂ ਕਾਰ ਅਸੀਂ ਹਾਂ, ਸੋ ਅਸੀਂ ਚੁਣਨਾ ਹੈ ਕਿ ਕਿਹੜਾ ਬੂਟਾ ਸਾਨੂੰ ਲੈ ਕੇ ਜਾਣਾ ਚਾਹੀਦਾ ਤੇ ਕਿਹੜਾ ਬੂਟਾ ਸਾਨੂੰ ਬੰਦ ਕਰ ਦੇਣਾ ਚਾਹੀਦਾ ਹੈ, ਇਹਦੇ 'ਚ ਕੀ ਖਾਸ ਖਾਸ ਨੁਕਤੇ ਧਿਆਨ ਰੱਖਣੇ?
0: ਹਾਂ ਰੋੜੀ ਰਾਮ ਜੀ, ਬਹੁਤ ਬਹੁਤ ਇੰਪੋਰਟੈਂਟ ਕੁਐਸਚਨ ਤੁਸੀਂ ਜਿਹੜਾ ਪੁੱਛਿਆ, ਬਿਲਕੁਲ ਸਹੀ ਆ, ਕਿਉਂਕਿ ਆਪਾਂ ਨੂੰ ਬੂਟੇ ਕਈ ਵਾਰ ਨਹੀਂ ਸਹੀ ਮਿਲਦੇ ਜਿਹੜੇ ਪ੍ਰਾਈਵੇਟ ਨਰਸਰੀ, ਮੈਂ ਕਿਸੇ ਨੂੰ ਸਾਰਿਆਂ ਨੂੰ ਬਲੇਮ ਨਹੀਂ ਕਰਦਾ, ਉਹ ਕਈ ਵਰਾਇਟੀ ਜਿਹੜੀ ਅਸੀਂ ਮੰਗਦੇ ਹਾਂ ਬਾਅਦ 'ਚ ਪਤਾ ਲੱਗਦਾ ਵੀ ਇਹ ਤੇ ਵਰਾਇਟੀ ਹੋਰ ਨਿਕਲ ਰਹੀ ਹੈ, ਉਹ ਤੁਸੀਂ ਰਜਿਸਟਰਡ ਨਰਸਰੀ ਤੋਂ ਜਿਹੜੀ ਕਿਸਮ ਲੈਣੀ ਆ ਉਹ ਦੇਖਣੀ ਆ, ਨਰਸਰੀ ਫਿਰ ਕੇ ਵੇਖਣੀ ਆ, ਫਿਰ ਉਹਦੀ ਪਿਉਂਦ ਵਾਲਾ ਜਿਹੜਾ ਹਿੱਸਾ ਵਾ ਸਹੀ ਆ, ਫਿਰ ਬਿਮਾਰੀ ਵਾਲੇ ਬੂਟੇ ਸਹੀ ਆ, ਉਹਦੇ ਵਿੱਚ ਕੋਈ ਦੂਜਾ ਹੈਗਾ ਤੇ ਨਹੀਂ ਗਾ, ਬਿਮਾਰੀ ਤੇ ਚਲੋ ਮਾੜੀ ਮੋਟੀ ਤੇ ਸਹਿ ਸਕਦੇ ਆ ਪਰ ਜ਼ਿਆਦਾ ਨਾ ਹੋਵੇ, ਉਹਦੇ ਜਿਹੜੇ ਪਿਉਣ ਵਾਲਾ ਹਿੱਸਾ ਵਾ ਉਹ ਬਿਲਕੁਲ ਜੁੜਿਆ ਹੋਣਾ ਚਾਹੀਦਾ ਵਾ, ਪਿਉਂਦੀ ਹੋਣਾ ਚਾਹੀਦਾ, ਇਹ ਨਹੀਂ ਗਾ ਵੀ ਉੱਥੋਂ ਕਈ ਵਾਰ ਕੱਟ ਲਾ ਦਿੰਦੇ ਤੋਂ ਲੱਗਦਾ ਪਿਉਂਦੀ ਹੈ। ਤੁਸੀਂ ਜੇ ਨਹੀਂ ਜਿਹੜਾ ਸਿਆਣਾ ਬੰਦਾ ਕਿਸੇ ਨੇ ਬਾਗ ਲਿਆ ਉਹਨੂੰ ਜਾ ਕੇ ਦੇਖ ਦਿਓ, ਬਾਕੀ ਜਿਹੜੀਆਂ ਨੋਨ ਨਰਸਰੀਆਂ ਹੁੰਦੀਆਂ ਵਾ ਉਹ ਸਾਰਿਆਂ ਨੂੰ ਪਤਾ ਹੀ ਹੁੰਦੀਆਂ ਵੀ ਕਿੱਥੇ ਆ, ਉੱਥੋਂ ਤੁਸੀਂ ਬੂਟੇ ਲੈ ਸਕਦੇ ਜੇ। ਪੰਜਾਬ ਹਾਰਟੀਕਲਚਰ ਡਿਪਾਰਟਮੈਂਟ ਦੀਆਂ ਨਰਸਰੀਆਂ, PAU ਦੀਆਂ ਹਰ ਦੂਜੇ ਤੀਜੇ ਜ਼ਿਲ੍ਹੇ ਦੇ ਵਿੱਚ ਨਰਸਰੀ ਹੈਗੀ ਆ, ਉੱਥੋਂ ਤੁਸੀਂ ਬੁੱਕ ਕਰਾ ਸਕਦੇ ਹਾਂ। ਜਲੰਧਰ ਦੇ ਵਿੱਚ ਜੱਲੋਵਾਲ ਬਹੁਤ ਵੱਡੀ ਨਰਸਰੀ ਆ, ਫਿਰ ਸਾਡੇ ਕੋਲ ਗੰਗੀਆਂ ਵਾ, ਗੁਰਦਾਸਪੁਰ ਆ, ਲੁਧਿਆਣੇ ਸਾਡੀ ਬਹੁਤ ਵੱਡੀ ਨਰਸਰੀ ਆ, 5-6 ਲੱਖ ਬੂਟਾ ਹਰ ਸਾਲ ਅਸੀਂ ਉੱਥੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੋਕਾਂ ਨੂੰ ਮੁਹੱਈਆ ਕਰਵਾਉਂਦੀ ਆ। ਇਸ ਕਰਕੇ ਨੋਨ ਰਜਿਸਟਰੀ ਤੋਂ ਪਹਿਲਾਂ ਹੀ 2-4 ਮਹੀਨੇ, ਕਿਉਂਕਿ ਨਾਸ਼ਪਾਤੀ ਇਸ ਵੇਲੇ ਬਹੁਤ ਜ਼ਿਆਦਾ, ਕਿਉਂਕਿ ਪਤਝੜ ਦਾ ਬੂਟਾ, ਪਰ ਫਿਰ ਵੀ ਜਿਨ੍ਹਾਂ ਨੇ ਲਾਉਣੇ ਹੁਣੇ ਬੁੱਕ ਕਰਾ ਲੈਣ, ਬਿਲਕੁਲ ਬੁੱਕ ਕਰਾ ਲਓ ਔਰ ਉਹ ਵਰਾਇਟੀ ਲਾਓ ਜਿਹੜੀ ਰਿਕਮੈਂਡਡ ਆ।
1: ਬਿਲਕੁਲ ਜੀ ਬਿਲਕੁਲ, ਜਿਹੜੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਉਹ ਸਾਨੂੰ ਨਹੀਂ ਲਾਉਣਾ ਚਾਹੀਦਾ। ਅੱਛਾ ਹੁਣ ਦੇਖੋ, ਜਿੱਦਾਂ ਆਪਾਂ ਕਹਿੰਦੇ ਹਾਂ ਕਿ

0: ਕਰਕੇ ਬਾਗਬਾਨੀ ਦੇ ਵਿੱਚ ਬੂਟੇ ਦਾ ਜਿਹੜਾ ਮੁੱਢਲਾ ਵਾਧਾ ਵਿਕਾਸ ਹੈ ਉਹ ਬੂਟੇ ਨੂੰ ਜਿਹੜਾ ਹੈ ਉਹਦੀ ਉਮਰ ਜਿਹੜੀ ਹੈ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਲੰਬੇਰੀ ਕਰਦਾ ਹੈ ਜਾਂ ਸੁਧਾਰਤ ਕਰਦਾ ਹੈ। ਮੁੱਢੋਂ ਸੁੱਢੋਂ ਜਿਹੜੀਆਂ ਆਪਾਂ ਜਦੋਂ ਬੂਟਾ ਲਾ ਲਿਆ ਜਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ, ਜਿੱਦਾਂ ਆਪਾਂ ਕਹਿੰਦੇ ਹਾਂ ਭਾਈ ਸੂਟੀ ਦਾ ਸਹਾਰਾ ਦੇ ਦਿਓ ਇਹਨੂੰ, ਹਨਾ, ਤਾਂ ਕਿ ਨਿਆਣੇ ਵਾਲੇ ਹਿਸਾਬ ਹੈ ਨਾ ਡਾਰੂ ਕਰਨਾ ਆਪਾਂ ਨੇ, ਇਹ ਡਾਰੂ ਕਰਨ ਦੇ ਵਿੱਚ ਕਿਹੜੀਆਂ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਹੈ?
1: ਜਦੋਂ ਆਪਾਂ ਬੂਟਾ ਲਾਉਣਾ, ਇੱਕ ਤਾਂ ਗਾਚੀ ਜਾਂ ਜਿਹੜੇ ਉਹ ਪਲਾਸਟਿਕ ਦੇ ਆਪਾਂ ਲਿਫਾਫਾ ਲਾਉਣਾ, ਬੜਾ ਧਿਆਨ ਨਾਲ ਲਾਉਣਾ, ਲੈ ਕੇ ਜਦੋਂ ਆਉਣੇ ਆ ਇਹ ਨਹੀਂ ਗਾ ਗੱਡੀ ਜਾਂ ਤੁਸੀਂ ਵਹੀਕਲ ਤੇ ਲਗਾਇਆ ਜੋ ਭੁੜਕਦਾ ਆਵੇ ਤੇ ਸਾਰੀਆਂ ਗਾਚੀਆਂ ਆਪਣੀਆਂ ਟੁੱਟ
0: ਜਾਣ,
1: ਠੀਕ ਹੈ। ਔਰ ਬੂਟੇ 10% ਵੱਧ ਲੈ ਕੇ ਉਹਨਾਂ ਨੂੰ ਕਦੇ ਛਾਵੇਂ ਰੱਖ ਲਓ, ਔਰ ਜਦੋਂ ਬੂਟੇ ਲਾਉਣੇ ਆ ਉਹ ਤੁਹਾਡੇ ਸਿੱਲ ਹੋਣਾ ਚਾਹੀਦਾ ਥੋੜ੍ਹਾ ਜਿਹਾ, ਕਿਉਂਕਿ ਗਾਚੀ ਲਾਉਣੀ ਆ ਤੁਹਾਨੂੰ ਗਾਚੀ ਜਿਹੜੀ ਲਾਉਣ ਲੱਗਿਆ ਉਹ ਜਿਹੜੀ ਜਗ੍ਹਾ ਪੁੱਟਣੀ ਥੋੜ੍ਹੀ ਸਿੱਲੀ ਹੋਵੇ, ਇਹਨਾਂ ਮੇ ਆਲੇ ਦੁਆਲੇ ਮਿੱਟੀ ਪਈ ਜਾਵੇ ਤਾਂ ਤੁਹਾਡਾ ਟਾਈਮ ਵੇਸਟ ਹੋਵੇ, ਔਰ ਥੋੜ੍ਹਾ ਜਿਹਾ ਜਿਹੜਾ 15 ਸੈਂਟੀਮੀਟਰ ਜਾਂ ਕਹਿ ਲਓ 6-7 ਇੰਚ ਜਿਹੜਾ ਜ਼ਮੀਨ ਤੋਂ ਉੱਚਾ ਹੋਣਾ ਚਾਹੀਦਾ ਤੁਹਾਡਾ ਜਿਹੜਾ ਜੋੜ ਆ, ਇਹ ਨਾ ਤੁਸੀਂ ਜੋੜੇ ਥੱਲੇ ਨਾ ਆਪਾਂ ਦੋ ਦਾਣਾ ਪੈ ਜਾਣਾ ਤੇ ਸੜ ਜਾਣਾ। ਇਸ ਕਰਕੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਜਿਹੜੇ ਆਪਾਂ ਟੋਏ ਭਰਨੇ ਆ ਉਹ ਮਹੀਨਾ ਕੁ ਪਹਿਲਾਂ ਭਰ ਲਓ, ਉਹਦੀ ਜਿਹੜੀ ਮਿੱਟੀ ਬਹਿਣੀ ਆ ਉਹ ਬਹਿ ਜੇ, ਕਲੋਰੋਪਾਈਰੀਫਾਸ ਪਾਉਣੀ,
0: ਜੋੜ ਨੰਗਾ ਜ਼ਰੂਰ,
1: ਜੋੜ ਨੰਗਾ ਜ਼ਰੂਰ ਹੋਣਾ ਚਾਹੀਦਾ, ਫਿਰ ਬੂਟਾ ਕਿੱਧਰ ਨੂੰ ਜਾ ਰਿਹਾ ਉਹਦੀ ਕਾਂਡ ਛਾਂਡ ਵੀ ਕਰ ਸਕਦੇ ਜੀ। ਹਾਂ, ਇੱਕ ਕਿੰਨੂ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ, ਆਪਾਂ ਲਾਉਂਦੇ ਤੇ ਕਿੰਨੂ ਥੱਲੇ ਜੱਟੀ ਖੱਟੀ ਨਿਕਲ ਆਉਂਦੀ ਹੈ, ਉਹ ਬਹੁਤ ਜ਼ਰੂਰੀ ਹੈ, ਉਹਦੀ ਕਾਂਡ ਛਾਂਡ ਥੱਲੇ ਜੜ ਮੁੜਦੇ ਥੱਲੇ ਬਹੁਤ ਫਟਾਰਾ ਫੁੱਟਦਾ, ਉਹ ਬਰੋਦੇ ਫੁੱਟ ਜਾਂਦਾ ਵਾ, ਸਾਰਿਆਂ ਦੇ ਫੁੱਟਦਾ ਪਰ ਨਿੰਬੂ ਜਾਤੀ ਦੇ ਜ਼ਿਆਦਾ ਫੁੱਟਦਾ ਵਾ, ਉਹ ਜ਼ਰੂਰ ਉਹਨੂੰ ਕੱਟਣਾ ਵਾ ਇਹਨਾਂ ਨੇ ਕੱਟੀ, ਇਸ ਕਰਕੇ ਇਹ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ, ਉਹਨਾਂ ਦੀ ਕਾਂਡ ਛਾਂਡ ਉਹਦੇ ਕੋਈ ਬਿਮਾਰੀ ਹੈ ਉਹਨੂੰ ਕੱਟ ਪੱਤੇ ਕੱਟ ਦਿਓ, ਉਹਦਾ ਜਿਹੜਾ ਫਰੇਮਵਰਕ ਉਹ ਆਪਾਂ ਜ਼ਰੂਰ ਬਣਾਉਣਾ ਟੇਢਾ ਵਾ, ਕਿਸੇ ਨੇ ਬੂਟਾ ਲਾਈਦਾ ਪਾਣੀ ਲਾਇਆ ਟੇਢਾ ਹੋ ਗਿਆ ਉਹਨੂੰ ਫਿਰ ਸਿੱਧਾ ਕਰੋ, ਇਕੱਲੇ ਇਕੱਲੇ ਬੂਟੇ ਕੋਲ ਜਾ ਕੇ ਤੁਹਾਨੂੰ ਉਹਦੀ ਜਿਹੜੀ ਆ ਪਰਵਰਿਸ਼ ਕਰਨੀ ਪੈਣੀ
0: ਪੈਣੀ ਹੈ, ਬਿਲਕੁਲ। ਅੱਛਾ ਡਾਕਟਰ ਸਾਹਿਬ, ਇੱਕ ਆਪਾਂ ਕਹਿੰਦੇ ਹਾਂ ਕਿ ਦੇਖੋ ਆਪਾਂ ਇਹ ਹੈ ਕਿ ਮੁੱਢਲੇ ਕੰਮ ਵਿੱਚ ਜ਼ਿਆਦਾ,
1: ਬਿਲਕੁਲ
0: ਇਹ ਫਰੂਟ ਖਾਣਾ ਤੋੜ ਕੇ ਕੋਈ ਸੌਖਾ ਨਹੀਂ ਕੰਮ ਹੈਗਾ, ਤੇ ਜਦੋਂ ਦੂਜਾ ਆ ਕੇ ਕੋਈ ਤੋੜਦਾ ਨਾ ਫਿਰ ਬੰਦੇ ਨੂੰ ਦੁੱਖ ਵੀ ਬੜਾ ਲੱਗਦਾ ਹੈ ਵੀ ਯਾਰ ਇਹ ਕਿਸ ਤਰ੍ਹਾਂ ਪਾਲਿਆ ਹੈ, ਕਿਉਂਕਿ ਮੁੱਢਲੀ ਵਿਉਂਤ ਬੰਦੀ ਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਨੇ। ਹਵਾ ਰੋਕੂ ਬਾੜ ਹੈ ਜਿੱਦਾਂ ਆਪਾਂ ਆਮ ਤੌਰ ਤੇ ਕਹਿੰਦੇ ਹਾਂ ਕਿ ਬਾਗ ਨੂੰ ਸੁਰੱਖਿਅਤ ਕਰਨ ਲਈ ਸਾਨੂੰ ਹਵਾ ਰੋਕੂ ਬਾੜ ਲਾਉਣੀ ਪੈਣੀ,
1: ਬਿਲਕੁਲ ਜੀ,
0: ਤੇ ਇਹ ਵੀ ਇੱਕ ਜਿਹਦਾ ਵਿਧੀ ਵਿਧਾਨ ਅਲੱਗ ਹੈ ਹਵਾ ਰੋਕੂ ਬਾੜ ਦਾ, ਤੇ ਇਹਦੇ ਚ ਥੋੜੇ ਨੁਕਤੇ ਜਿਹੜੇ ਹੈ ਉਹ ਅਸੀਂ ਸਾਂਝੇ ਕਰਨੇ ਚਾਹਾਂਗੇ, ਕਿੱਦਾਂ ਲਾਉਣੀ ਹੈ, ਕਿਹੜੇ ਬੂਟਿਆਂ ਦੀ ਲਾਉਣੀ ਹੈ, ਉੱਚਿਆਂ ਦੀ ਲਾਉਣੀ ਹੈ, ਜਾਂ ਉਹਨਾਂ ਚ ਫਾਸਲਾ ਕਿੰਨਾ ਕਿਤੇ, ਏਦਾਂ ਨਾ ਹੋਵੇ ਬਾਗ ਦਾ ਸੰਘ ਹੀ ਪੁੱਟ ਕੇ ਰੱਖ ਦਈਏ, ਇੰਨੀ ਜ਼ਿਆਦਾ ਸੰਘਣੀ ਕਰਦੀ ਹਵਾ ਹੀ ਫਿਰਨੀ ਚਾਹੀਦੀ।
1: ਉਹਦੇ ਵਿੱਚ ਆਮ ਤੌਰ ਤੇ ਅਸੀਂ ਜਿਹੜੇ ਦੇਸੀ ਅੰਬ ਆ, ਫਿਰ ਤੁਹਾਡੇ ਪਾਪੂਲਰ ਹੋ ਗਿਆ, ਫਿਰ ਜਾਮਨ ਹੋ ਗਿਆ, ਅਰਜਨ ਹੋ ਗਿਆ, ਇਹ ਤਰ੍ਹਾਂ ਦੇ ਜਿਹੜੇ ਬੂਟੇ ਅਸੀਂ ਰਿਕਮੈਂਡ ਕਰਦੇ ਹਾਂ 10x10 ਫੁੱਟ ਤੇ ਲਾ ਸਕਦੇ। ਦੇਸੀ ਅੰਬ ਤਾਂ ਗਏ ਨੇ ਵੀ ਤੁਹਾਨੂੰ ਉਹਦੇ ਵਿੱਚੋਂ ਦੇਸੀ ਅੰਬ ਵੀ 4 ਲਈ ਵੀ ਪੈਦਾ ਹੋ ਜਾਣਗੇ, ਹਨਾ, ਤੁਸੀਂ ਕੋਈ ਵਰਾਇਟੀ ਵੀ ਲਾ ਸਕਦੇ ਜੇ। ਫਿਰ ਜੇ ਤੁਸੀਂ ਉਹਦੇ ਆਲੇ ਦੁਆਲੇ ਕੋਈ ਵਾੜ ਨਹੀਂ ਕਰ ਸਕਦੇ ਤਾਂ ਉਹਦੇ ਵਿੱਚ ਜੱਟੀ ਖੱਟੀ ਲਾ ਦਿਓ, ਠੀਕ ਹੈ, ਕਰੋਂਦਾ ਲਾ ਦਿਓ, ਉਹ ਤੁਹਾਨੂੰ ਕਰੋਂਦੇ ਤੋਂ ਵੀ ਆਮਦਨ ਆ ਜਾਏਗੀ। ਤੇ ਜਿਹੜਾ ਕੋਈ ਨੰਗਣ ਵਾਲਾ ਟ੍ਰੀ ਪਾਸ ਕਰਨ ਵਾਲਾ ਤੋੜਨ ਵਾਲਾ ਵਾ ਉਹ ਤੁਹਾਡਾ ਬਚਾਅ ਹੋ ਜਾਊਗਾ, ਪਰ ਜਿਹੜੀ ਵਾੜ ਲਾਉਣੀ ਆ ਉਹ ਪਸ਼ੂ ਵਾਲੇ ਬੰਨੇ ਲਾਉਣੀ ਆ, ਪਸ਼ਮ ਤੇ ਉੱਤਰ ਵਾਲੇ ਬੰਨੇ ਜ਼ਰੂਰ ਲਾਉਣੀ ਆ, ਕਿਉਂਕਿ ਹਨੇਰੀਆਂ ਹਮੇਸ਼ਾ ਹੀ ਇੱਧਰੋਂ
0: ਹਵਾ ਦੀ
1: ਗਤੀ ਨੂੰ ਘਟਾਉਣਾ ਵਾ, ਔਰ ਜੇ ਤੁਹਾਡੇ ਬੂਟੇ ਹਵਾ ਦੇ ਨਾਲ ਤੁਹਾਡਾ ਫਲ ਹੀ ਗਿਰ ਗਿਆ ਫਾਇਦਾ ਗਿਆ ਉਹ ਜ਼ਰੂਰੀ ਹੈ। ਉਹਦੇ ਨਾਲ ਹੀ ਕਈ ਤੇ ਕਿਸਾਨ ਅਮੀਰ ਪਹਿਲਾਂ ਹੀ ਲਾ ਲੈਂਦੇ 1-2 ਸਾਲ, ਤੇ ਜਾਮਨ ਲਾ ਲਓਗੇ, ਜਾਮਨ ਦੀ ਤੁਹਾਡੀ ਇਨਕਮ ਹੀ ਹੋ ਜਾਊ, ਜਾਮਨ ਦੀਆਂ ਵਰਾਇਟੀਆਂ ਵੀ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੱਢ ਰਹੀ ਛੇਤੀ, ਤੇ ਉਹਦੇ ਨਾਲ ਵੀ ਤੁਹਾਡਾ ਜਿਹੜਾ ਇਨਕਮ ਦਾ ਸੋਰਸ ਵਧੇਗਾ।
0: ਅੱਛਾ ਡਾਕਟਰ ਸਾਹਿਬ, ਇਹ ਤਾਂ ਦੇਖੋ ਜ਼ਿਮੀਦਾਰਾਂ ਦੇ ਪੱਖ ਦੀ ਆਪਾਂ ਗੱਲਾਂ ਕਰ ਰਹੇ ਹਾਂ,
1: ਬਿਲਕੁਲ,
0: ਹੁਣ ਕਈ ਸਾਡੇ ਵੀਰ ਭਰਾ ਐਸੇ ਹੈ ਜਿਨ੍ਹਾਂ ਕੋਲੇ ਕੋਈ ਬਹੁਤਾ ਪੈਲੀ ਨਹੀਂ ਹੈ, ਘਰ ਦੇ ਵਿੱਚ ਥੋੜੀ ਜਗ੍ਹਾ ਜ਼ਰੂਰ ਹੈ, ਘਰੇਲੂ ਬਗੀਚੀ ਦੀ ਮੈਂ ਗੱਲ ਤੁਹਾਡੇ ਨਾਲ ਜ਼ਿਕਰ ਸਾਂਝਾ ਕਰਨਾ ਚਾਹੁੰਦਾ, ਕਿਉਂਕਿ ਅੱਜ ਸਮਾਂ ਇਹ ਹੈ ਕਿ ਸਾਨੂੰ ਜੋ ਬਾਹਰੋਂ ਮਿਲਦਾ ਹੈ ਉਹ ਕਿੱਦਾਂ ਦਾ ਮਿਲਦਾ ਹੈ, ਕੀ ਹੈ, ਇਹਦੇ ਤੁਸੀਂ ਭਰੋਸਾ ਨਹੀਂ ਕਰ ਸਕਦੇ। ਸੋ ਇਸ ਕਰਕੇ ਅਸੀਂ ਕਹਿੰਦੇ ਵੀ ਭਾਈ ਨਾਲੇ ਪੋਨ ਨਾਲੇ ਫਲੀ, ਜੇ ਘਰੇ 2-4 ਬੂਟੇ ਲਾ ਲਓ, ਸਾਰਾ ਥੋੜੀ ਬੋਟੀ ਸਬਜ਼ੀ ਲਾ ਲਓ ਤੇ ਘਰੇਲੂ ਬਗੀਚੀ ਬਣਾ ਲਓ, ਉਹਦੇ ਨਾਲ ਦਾ ਜਿਹੜਾ ਨਜ਼ਾਰਾ ਹੈ ਨਹੀਂ, ਇੱਕ ਤਾਂ ਵੈਸੇ ਬੰਦੇ ਦੀ ਆੜਤ ਜਿਹੜੀ ਅੱਜ ਕੱਲ੍ਹ ਵਿਹਲੇ ਅਸੀਂ ਰਹਿੰਦੇ ਹਾਂ ਸਾਰੀ ਦਿਹਾੜੀ, ਕੰਮ ਕਾਰ ਤਾਂ ਸਾਡੇ ਕੋਲ ਐਡਾ ਹੈ ਨਹੀਂ,
1: ਬਿਲਕੁਲ,
0: ਤੇ ਅਸੀਂ ਜਿਹੜਾ ਸਵੇਰੇ ਛੱਕ ਲਿਆ।
2: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਮੁਕੇਸ਼ ਕੁਮਾਰ। केंद्रीय मंत्रिमंडल ने पेपर लीक और परीक्षा में गड़बड़ी के मामलों में फास्ट ट्रैक अदालत बनाने और कड़ी सजा के लिए एक मसौदा विधेयक को आज मंजूरी दी। संसद भवन परिसर में प्रधानमंत्री नरेंद्र मोदी की अध्यक्षता में मंत्रिमंडल की बैठक में इसे मंजूरी दी गई। इस विधेयक के अगले सप्ताह संसद में पेश किए जाने की संभावना है। श्री मोदी ने कल एक वीडियो संदेश में पेपर लीक के खिलाफ कड़ी कार्रवाई के प्रावधानों वाला

ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸਾਨਾ ਦੀਦਾਰ ਤੇ

ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ।

ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਨਾ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹ

ਵਾਹੀ ਅਮਲਕੀਆ ਚਾਰੇ ਵੇਦ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਾਉ ਭਗਤ ਕਰਨੀ ਸਦਾਏ ਕਹੋ ਨਾਨਕ ਮੁਖ ਅੰਤਰ ਪਾਏ ਕੋੜੀ ਸਤਿ

0: ਜਾਰ ਦੇ ਕੁਸਤੇ ਜਾਹੇ ਮਹਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਬਗਲ ਸਮਾਦੰ ਮੁਖ ਝੂਠ ਵਿਮੁਖ ਸਾਰੰ ਕ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਾਖੋ ਕਿਤ ਨਿਚੋ ਕਰਮੰ ਕਹੋ ਨਾਨਕ ਨਿਚੋ ਧਿਆਵੈ ਬਿਨ ਸਤਿਗੁਰ ਵਾਟ ਨ ਪਾਵੇ ਪੌੜੀ।

ਤਗ ਕਪਾਹੋ ਕੱਤੀਐ ਬਾਮਣ ਵਟਿਆ ਏ ਕੋਹੇ ਬਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪ੍ਰਾਣਾ ਸੁੱਟੀਐ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟੇ।

ਮਾਲਾ ਪੈਦਾ ਮਾਨਸ ਖਾਣੇ ਕਰੇ ਨਿਵਾਜ ਸ਼ੁਰੂ ਵਿਗਣ ਤਿੰਨ ਗਲਤਾਗ ਤਿੰਨ ਕਰ ਬ੍ਰਾਹਮਣ ਪੂਰੇ ਨਾ ਦੋ ਨਾ ਪੇ ਆਵੇ ਓਈ ਸਾਧ ਪੂਰੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹੇ ਆਪ ਪੂਰ ਮੱਥੇ ਟਿੱਕਾ ਤਿੜ ਧੋਤੀ ਗਖਾਈ ਹਛੁਤਕ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਨੇ ਤਾਂ ਲੈ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਰ ਉੱਪਰ ਬੈਠੇ ਕੁੜਿਆਰ ਮੱਤ ਪਿੱਟੈ।

ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵਡੋ ਵਡਾ ਵਡ ਮੇਦਨੀ ਸਰੈ ਸਿਰ ਧੰਦੇ ਲਾਇਂਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਂਦਾ ਦਰ ਮੰਗਣ ਭਿੱਖ ਨਾ ਪਾਇਂਦਾ ਦਰ ਮੰਗਣ ਭਿੱਖ ਨਾ ਪਾਇਂਦਾ।